ਕਿਹਾ ਕਿ ਨਾਲ ਦੱਸੋ ਤੁਹਾਨੂੰ ਆ ਜਾਓ ਤੁਸੀਂ।

ਸਤਨਾਮ ਖੜਾ ਕਰੋ ਉੱਤੇ ਕਰੋ ਸਤਨਾਮ ਖੜਾ ਇਹਨੂੰ ਕਰੋ ਸਤਨਾਮ ਸਤ

0: ਰਾਤ ਗੁਣ ਗਾਵਾਂ ਦਿਨ ਰਾਤ।
1: ਨਾਨਕ ਚਾਹੋਏ ਹੋ
0: ਨਾਨਕ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੁ ਟਲ ਗੁਰ ਸੇਵੀ ਹੈ ਅਹਨਿਸ ਸਹਿਜ ਸੁਭਾਏ। ਦਰਸ਼ਨ

ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ

ਤੇਹੀਆ ਹਿਕ ਦੂ ਹਿਕ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ।

ਉਦਾਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹਉ ਕੀਤੀ ਗੁਣ ਅਵਗਣ ਨ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਕਿਸ ਹੱਬੋ ਕਿਸ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ।

ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਸਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਾਲ ਕਲਾ ਭਰਪੂਰ ਰਹਿਆ ਤੋ ਸੱਚਾ ਸਾਹਿਬ ਸਿਫਤ ਸਵਾਲਿਓ ਜੈਨ ਕੀਤੀ ਸੋ ਪਾਰ ਪਾਇਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਸ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸੋ ਕਹੀਆ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਰੋਂ ਪਾਵਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ

ਸਾਰੇ ਗਾਵਨ ਤੁਧਨੋ ਜਦੇ ਸਦੇ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਬੇਦਾਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਾਇਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ

ਸਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੇ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਹ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ

ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀ ਮਤ ਮੈਲ ਕੀ ਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਸਹਿਲ ਵਡਿਆਈ, ਸਭ ਸਾਤ ਸਭ ਤਾਪ ਸਭ ਜਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਰਦ ਬਿਣ ਸਿੱਧੀ ਕਹਿਣਾ ਨਾ ਪਾਈਆ, ਕਰਨ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜੇ ਤੂੰ ਦਹਿ ਤਿਸੈ ਕਿਆ ਚਾਰਾ।

ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਾਧਹੀ ਆਖ ਵਖਾਣਾ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵੈਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਾ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆ ਕਾਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾਓ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ।

satsang ji bolo ji waheguru waheguru ek onkar shri waheguru ji ki fateh shri bhagavati ji sahay vaach bodhi baache 10vi pritam bhagavati simar kahe guru nanak lai tyahe prangat korte amardas ramdas se ho sahay arjun har gobind nu simro shri har rahe ਸ੍ਰੀ ਹਰ ਕ੍ਰਿਸ਼ਨ ਤੇ ਆਇਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਤੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤ ਜੀ ਨੇ ਪੁੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਰਵਾਜ ਆਪ ਜੀ ਦੇ ਪੰਜ ਪਿਆਰੇ ਜਹਾਂ ਸਾਹਿਬਜ਼ਾਦੇ 40 ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਦਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿ ਦੇਹ ਚੰਡਿਡ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਰ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਰਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਰ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਤੁਝੇ ਮਤ ਪੰਦ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਣਵਾਜ ਪੰਦੇ ਸਦਾ ਸਹਾਈ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਅਗਲੇ ਦਰਸ਼ਨ ਦਾਨ ਸਿਵਾ ਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਾਨਕ ਦਾ ਅਰਬਿੰਦਾ ਜੀ ਆਪਦੇ ਚੰਨ ਕਮਲਾਂ ਦਾ ਦਾਸ ਵਿੱਚ ਜਾਨ ਬਖਸ਼ੀ ਦਿੱਤੇ ਹੈ ਆਪਦੇ ਚੰਨ ਦਿੱਤਾਰ ਜੀ ਬਾਅਦ ਪੈਰ ਦੇ ਕੀਰਤਨ ਦਰਬਾਰ ਸੱਜੇ ਦਤਾਰ ਜੀ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਰ ਰਹਿ ਸਾਧ ਪਾਠ ਕੀਤੇ ਕਿਰਪਾ ਕਰੋ ਕੀ ਰਿਵਾਜ ਇਸ ਸਮੇਂ ਗਰੀਬ ਰਾਜ ਜੀ ਪਾਠ ਕਰਦੇ ਹਾਂ ਸਰ ਪਿਤਾ ਜੀ ਸੇਵਾ ਕਰਦੇ ਹਾਂ ਜਾਂ ਭੁੱਲਾ ਚੁੱਕਾ ਮਾਹੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਿਰਪਾ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਨ ਬਾਤ ਦਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਉਚਾਰ ਦੀ ਮਨ ਬੁੱਧੀ ਬਖਸ਼ਿਸ਼ ਕਰੋ ਕੀ ਬਣਾਈ ਕਿਰਪਾ ਕਰੋ ਜੀ ਇਹਨਾਂ ਖੁਸ਼ੀਆਂ ਵਿੱਚ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗੜਾ ਪ੍ਰਸ਼ਾਦੀ ਦੇ ਅੱਗੇ ਤਿਆਰ ਕਰੇ ਹੱਥਦਾਰ ਆਪ ਦੀ ਭੋਗ ਲਾਓ ਸ਼ਹੀਦ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਆਪ ਜੀ ਬਖਸ਼ਿਆ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਜਾਨਾਂ ਸੇਵਾ ਕਰ ਰਹੇ ਸਾਰੇ ਟਹਿਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰੋ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਜਾਨਾਂ ਸੇਵਾ ਦੀ ਭਾਨ ਮਸੀ ਪਾਲਤਾ ਕਰੋ ਗੁਰੂ ਜੀ ਮਨੁਆਜ ਆਪ ਇਸ ਵੇਲੇ ਅੰਮ੍ਰਿਤ ਵਾਹਿਗੁਰੂ ਤੋਂ ਲੈ ਕੇ ਆਪਦੇ ਚਰਨ ਹਾਜ਼ਰ ਹੋਈਆਂ ਕਰੀਬ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਮਰ ਸਕਦਾ ਦੇ ਕਦੋਂ ਲਿਖੇ ਲਾਓ ਯਾਤਰਾ ਪ੍ਰਵਾਨ ਕਰੋ ਬਖਸ਼ਿਸ਼ ਕਰਦੇ ਸਭ ਦੀ ਸ਼ੁਭਕਾਮਨਾ ਪੂਰਨ ਕਰ ਦਿੱਤਾ ਕਿਰਪਾ ਕਰੋ ਸਾਰੇ ਪੁਰਾਣ ਵਿੱਚ ਤੰਦਰੁਸਤ ਦੀ ਜਦ ਕਰਨੀ ਕਿਰਪਾ ਅਦਾ ਕਰੋ ਜੀ ਗੁਰੂ ਕੀ ਪਰਿਵਾਰ ਆਪ ਦੇ ਚਰਨ ਪ੍ਰਚਾਰਦਾਰ ਕਰ ਸਵਾਦਾਰ ਮਨਜਿੰਦਰ ਸਿੰਘ ਪਰਿਵਾਰ ਸੁੱਖਿਆ ਦੀ ਚਾਦੀ ਕਰਾ ਵਾਸਤੇ ਬੇਅੰਤ ਮਾਰੇ ਹਾਜ਼ਰ ਤਾਰ ਪ੍ਰਵਾਨ ਕਰੋ ਜੀ ਕੀ ਮਾਰ ਸੰਜੇ ਗਿੱਲ ਤੇ ਗੀਤ ਗਿੱਲ ਤੇ ਪਰਿਵਾਰ ਸੁੱਖਿਆ ਦੀ ਚਾਦੀ ਵਾਸਤੇ ਬੇਅੰਤ ਮਾਇਆ ਬੇਟਾ ਚਰਨਾ ਪ੍ਰਵਾਨ ਕਰੋ ਜੀ ਕੀ ਮਾਰ ਉਹ ਪਰਿਵਾਰ ਵੱਲੋਂ ਗੁਪਤ ਅਰਦਾਸ ਕਰਵਾਈ ਹੈ ਗਰੀਬ ਰਾਜ $1,000 ਭੇਟਾ ਕਰਨ ਚਰਨਾ ਪ੍ਰਵਾਨ ਕਰੋ ਦਿੱਤਾ ਸੇਵਾ ਦੀ ਅਰਦਾਸ ਮੇਰੀ ਪ੍ਰਵਾਨ ਕਰੋ ਜੀ ਗਰੀਬ ਰਾਜ ਗੋਪਾਲ ਜੀ ਦੇ ਅੱਜ ਬਰਸੀ ਦੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਬੇਅੰਤ ਮਾਇਆ ਭੇਟਾ ਚਰਨਾ ਪ੍ਰਵਾਨ ਕਰੋ ਜੀ ਗਰੀਬ ਰਾਜ ਭਾਈ ਬਲਜੀਤ ਸਿੰਘ ਸਿਆਹੀ ਵੱਲੋਂ ਨਵੀਂ ਕਾਰ ਦੀ ਖੁਸ਼ੀ ਵਿੱਚ ਬੇਅੰਤ ਮਾਇਆ ਭੇਟਾ ਚਰਨਾ ਪ੍ਰਵਾਨ ਕਰੋ ਜੀ ਗਰੀਬ ਰਾਜ ਸੁਵੇਕ ਸਿੰਘ ਪਰਿਵਾਰ ਸੁਖ ਚਿਤਾਰਦੀ ਕਰਾ ਵਾਸਤੇ ਅਤੇ ਬੱਚਿਆਂ ਦੇ ਪੇਪਰਾਂ ਦੀ ਕਾਮਯਾਬੀ ਵਾਸਤੇ ਆਪਣੇ ਬਜ਼ੁਰਗਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਇਆ ਹਜ਼ਰਤ ਦਾ ਪ੍ਰਵਾਨ ਕਰੋ ਦਾ ਬਖਸ਼ਿਸ਼ ਕਰੋ ਸੇਵਕਾਂ ਦੀ ਅਰਦਾਸਾਂ ਬੇਨਤੀਆਂ ਚਰਨਾ ਪ੍ਰਵਾਨ ਕਰਕੇ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਰਾਜ ਕਾਕਾ ਸੁਰਿੰਦਰ ਸਿੰਘ ਸ਼ੀਨਾ ਦੇ ਜਨਮ ਦਿਨ ਦੇ ਪਰਿਵਾਰ ਵੱਲੋਂ $5,000 ਬੇਟਾ ਕਿਸੇ ਪ੍ਰਵਾਨ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਕਾਕਾ ਸੁਰਿੰਦਰ ਸਿੰਘ ਗਿਰੀ ਮਹਾਰਾਜ ਦੇ ਜਨਮ ਤਿੱਥੇ ਪਾਤਸ਼ਾਹ ਜੀ ਕਿਰਪਾ ਕਰੋ ਦਤਾਰ ਪਿਤਾ ਜੀ
ਭਾਈ ਸੁਰਿੰਦਰ ਸਿੰਘ ਆਪਣੇ ਬੱਚੇ ਦੀ ਜਨਮਦਿਨ ਤੇ ਭੇਟਾ ਕਰਕੇ ਪ੍ਰਾਣ ਰਤਾਰ ਬਖਸ਼ਿਸ਼ ਕਰੋ, ਬੱਚੇ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਮਾਤਾ ਦਾ ਧਰਮ ਦੇਹ ਦਾ ਘਰ ਬਖਸ਼ਿਆ ਰਤਾ, ਬੱਚੇ ਨੂੰ ਗੁਰਸਿੱਖੀ ਨਾਲ ਬਖਸ਼ੇ ਉੱਚੀ ਵੀ ਦਾ ਬਖਸ਼ੋ, ਸਾਰੇ ਗਰੀਬ ਨਿਵਾਸ ਜੀ ਦਾ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਚਾਂਦੀ ਚਾਹੀਦੀ ਨਾਲ ਕਦੇ ਕਿਰਪਾਲਤਾ ਕਰੋ ਜੀ, ਗਰੀਬ ਨਿਵਾਸ ਮਿਹਰ ਕਰੋ, ਸੇਵਾ ਪ੍ਰਵਾਨ ਕਰੋ, ਪੂਰਾ ਨਿਵਾਸ ਬੋਲਦਾ ਪਵਿੱਤਰ ਗੁਨਾਮੀ ਬਖਸ਼ ਕਰਕੇ ਉਪਰੰਤ ਅੱਜ ਦੇ ਸ਼ਾਮ ਦੇ ਕੀਰਤਨ ਦਿਵਾਲ ਜਮਤਾ ਵਾਸਤੇ ਆ ਕੇ ਬਖਸ਼ੋ, ਰਹਿੰਦੇ ਘਰ ਸਵਾਰ ਕੇ ਜਨਤ ਨਾਲ ਬਣਾਓ, ਸਹੀ ਪਿਆਰੇ ਮੇਰੇ ਦਿਲ ਰਾਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ ਜੋ ਸ਼ਰਦਾ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤਾਂ ਨੇ ਬਾਤ ਪਾਇਆ ਤੇ ਕੀਰਤਨ ਦੁਆਰ ਸਰਵ ਕੀਤੇ ਨੇ, ਸ਼ੋਧਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ, ਅਰਦਾਸ ਆਦੀਆਂ ਭਰੀਆਂ ਨੇ, ਮਹਾਰਾਜ ਬਖਸ਼ੀ ਪਿੱਤਰ ਗੁਰੂਆਂ ਨੇ ਸਰਵ ਕੀਤੇ ਹਨ। ਸਤਸੰਗ ਦੇ ਅੱਜ ਸਤਸੰਗ ਗੁਰੂ ਸਾਹਿਬਾਂ ਨੇ ਆਪ ਸਭ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਹਰ ਐਤਵਾਰ ਦੀ ਤਰ੍ਹਾਂ ਸ਼ਾਮ ਦੇ ਕੀਰਤਨ ਆਰੰਭ ਹੋ ਰਹੇ ਨੇ, ਜਿਸ ਸਭ ਤੋਂ ਪਹਿਲਾਂ ਆਰਤੀ ਕੀਰਤਨ ਅਨਾਉਂਸਰ ਦੁਆਰਾ ਪਾਤਸ਼ਾਹ ਭਾਈ ਮਨਮੋਹਨ ਸਿੰਘ ਜੀ ਠੀਕ 7 ਵਜੇ ਤੱਕ ਆਪ ਸੰਗਤਨ ਮਾਸਾ ਧਿਆਨ ਦੇਣ ਵਾਸਤੇ ਮਹਾਨ ਪ੍ਰਾਰਥਨਾ ਕਰਨਗੇ। 7 ਤੋਂ ਲੈ ਕੇ 8:30 ਤੱਕ ਕਥਾ ਕਰਨਗੇ, ਅਖੰਡ ਕੀਰਤਨ ਕਥਾ ਅਤੇ ਭਾਈ ਸਾਹਿਬ ਵੀ ਅਖੰਡ ਕੀਰਤਨ ਵਾਲੇ ਕੀਰਤਨ ਕਰਨਗੇ 8:30 ਤੱਕ। ਸੋ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਨਿੱਕੋ ਦਿਨ ਮਾਨ ਲਿਆ ਜਿਸ ਸ਼ਾਮਾਂ ਦੇ ਸਾਰੇ ਕੀਰਤਨ ਵਾਸਤੇ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਪਰ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ, ਹਰ ਰੋਜ਼ ਜ਼ਰੂਰ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਹਾਰਾਜ ਨਿੱਕੀ ਗੋਦੀ ਬੈਠ ਕੇ ਸਤਸੰਗ ਜੀ ਆਪ ਕਥਾ ਕੇ ਦਰਬਾਰ ਸਰਵ ਕਰ ਸਕਦੇ ਹੋ। ਸਾਥੀਆਂ ਸੰਗਤਾਂ ਪਤਾ ਹੈ ਕਿ ਜੋ ਗੁਰੂ ਘਰ ਕਨਫਰੰਸ ਚੱਲ ਰਹੀ ਹੈ, ਨਾਤਾਰ ਸੌਰ ਸਾਲ ਦੀ ਉੱਤੇ ਬਹੁਤ ਮਾਇਆ ਵੀ ਲੱਗ ਰਹੀ ਹੈ, ਆਪ ਸੰਗਤਾਂ ਨੂੰ ਪਤਾ ਹੈ। ਲੇਕਿਨ ਮਹਾਰਾਜ ਬਖਸ਼ਿਸ਼ ਕੀਤੀ ਹੈ, ਬੇਅੰਤ ਪ੍ਰਾਣਾਂ ਵੱਲੋਂ ਬੇਅੰਤ ਮਾਇਆ ਮਹਾਰਾਜ ਚਰਨਾਂ 'ਚ ਹਾਜ਼ਰ ਹੋ ਰਹੀ ਹੈ, ਰੋਬਟ ਪਾ ਕੇ ਹਨ। ਸੋ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਦਸਵੰਧ ਨਹੀਂ ਕੱਢਿਆ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਦਸਵੰਧ ਕੱਢ ਕੇ ਵੱਧ ਤੋਂ ਵੱਧ ਮਾਇਆ ਜਿੰਨੀ ਗੁਰੂ ਘਰ ਦੀ ਦੇ ਸਕਦੇ ਦਿਓ, ਅਤੇ ਜੀਵਨ ਆਪਣੀ ਮਾਇਆ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪ ਸੰਗਤ ਬੇਨਤੀ ਹੈ ਕਿ ਜੋ ਸਹਿਜ ਪਾਠ ਤੁਸੀਂ ਸੁਣ ਰਹੇ ਹੋ ਚੱਲ ਰਹੇ ਨੇ, ਇਹਨਾਂ ਦੇ ਭੋਗ ਪੈਣਗੇ ਸਹਿਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦ ਪੁਰ ਦੇ ਨੇੜੇ। ਸੋ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕੀਤੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਭਾਈ ਰਜਿੰਦਰ ਸਿੰਘ ਨੂੰ ਆਪਣਾ ਨਾਂ ਅਤੇ ਨੰਬਰ ਲਿਖਾ ਦਿੱਤਾ ਕਿ ਤੁਹਾਡੇ ਸਮੇਂ ਸਿਰ ਤੁਹਾਡੇ ਤੇ ਨਾਂ ਅਰਦਾਸ ਹੋ ਸਕੇ। ਬਾਕੀ ਸਤਸੰਗ ਜੀ 27 ਤੋਂ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਆਪ ਜ਼ਰੂਰ ਉਸ ਸਮੇਂ ਸਿਰ ਪਹੁੰਚ ਕੇ ਆਪਣੇ ਜੀਵਨ ਦੀ ਕਣੀਆਂ ਸਫਲਾ ਕਰੋ। ਅਤੇ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾਂ ਵਾਲਿਆਂ ਦਾ, ਆਪ ਲਿਖਾ ਦੀਆਂ ਪਰੋ ਸਤਸੰਗ ਜੀ। ਸੋ ਜੂਨ 4 ਨੂੰ ਹੈ ਅਟੈਕ ਦਰਬਾਰ ਸਾਹਿਬ ਤੇ 1984 ਵਾਲਾ ਸਤਸੰਗ ਜੀ, ਇਸ ਨੂੰ ਅਸੀਂ ਸਿਹਤ ਕੌਮ ਦਾ ਖਾਲਸਾ ਪੰਥ ਦਾ ਤੀਜਾ ਘੱਲੂਕਾਰਾ ਕਹਿ ਸਕਦੇ ਹਾਂ। ਸੋ ਇਹ ਤੀਜਾ ਘੱਲੂਕਾਰਾ 1984 ਵਾਲਾ, ਇਹ 4 ਤਰੀਕ ਨੂੰ ਇਸ ਨੂੰ ਅਸੀਂ ਯਾਦ ਕਰ ਰਹੇ ਹਾਂ। ਸੋ ਸੰਗਤ ਮੇਰੀ ਗੱਲ ਜੀ ਪਰੋ ਸੁਸ਼ਾਂਤ ਸਿੰਘ ਜੀ, ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁੱਖ ਸਿੰਘ ਜੀ ਦਾ, ਆਪ ਆਦੀਆਂ ਪਰੋ ਉਹਦੀ ਬਖਸ਼ੀਆਂ ਦਾ ਧੰਨਵਾਦ ਕਰੀਏ। ਔਰ ਭਾਈ ਸਾਹਿਬ ਤਿਆਰ ਨੇ ਉਹ ਕੀ ਰਮ ਕਰਨੀ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੰਜੀਵ ਸਿੰਘ ਜੀ ਤੁਹਾਡੀ ਲੋੜ ਹੈ, ਆ ਜਾਓ ਜਰਾ। ਸੰਜੀਵ ਸਿੰਘ ਚਾਹਲ, ਓਮਕਾਰ ਸਿੰਘ ਜੀ ਤੁਸੀਂ ਆਓ ਜਰਾ, ਦੋਵੇਂ ਜਿੱਥੇ ਕੋਈ ਮਾਈਕ ਵੱਜ ਰਿਹਾ ਹੈਗਾ ਪਲੀਜ਼ ਇੱਕ ਬੰਦਾ ਆ ਜਾਓ ਸੈਟਿੰਗ ਕਰਨ ਲਈ। ਸੰਜੀਵ ਸਿੰਘ ਜੀ ਅਸੀਂ ਸ਼ੁਰੂ ਕਰਾਂਗੇ।

ਚੁੱਕਿਆ ਕਿ ਮੈਂ ਹੁਣ ਅਖੰਡ ਕੀਰਤਨ ਨਾਲ ਪਰਮਾਤਮਾ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਨਾਮ ਵਾਹਿਗੁਰੂ ਨਾਲ ਜੁੜਨਾ ਹੈ। ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ।

ਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ।

ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅੰਡਿਠ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ

ਆਏ, ਖੋਪਰੀਆਂ ਨੂੰ ਹਾਈਆਂ ਚੜਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਏ ਆ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੇ, ਚਿੱਤ ਆਵਣ ਕਾ ਸਤਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਤਾ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਾਂ ਮੇਰਾਂ ਕੀਤੀਆਂ। ਚਾਰ ਪੈਰ ਦੇ ਨਾਲ ਜੀ ਦੇ ਭਾਣਿੰਦਰ ਸੁਖ ਨਾਲ ਬਤੀਤ ਹੋਇਆ ਸਤਿਗੁਰੂ ਜੀ। ਸ਼ਾਮ ਦੇ ਸੁਣੇ ਦੀਵਾਨ ਸਜੇ, ਆਰਤੀ ਦੇ ਕੀਰਤਨ ਹੋਏ ਸਤਿਗੁਰੂ ਪਾਤਸ਼ਾਹ ਜੀ, ਉਹ ਅਖੰਡ ਕੀਰਤਨ ਰਾਹੀਂ ਆਪ ਜੀ ਦੇ ਗੁਣਾਂ ਦਾ ਗਾਇਨ ਹੋਇਆ ਸਤਿਗੁਰੂ ਜੀ। ਉਹ ਸੰਤਾਂ ਨੇ ਰਲ ਮਿਲ ਕੇ ਸਿਮਰਨ ਵਿੱਚ ਜੁੜੇ ਹਨ ਸਤਿਗੁਰੂ ਜੀ। ਉਹ ਆਪ ਜੀ ਨੇ ਕਿਰਪਾ ਮੇਰ ਦੀ ਦ੍ਰਿਸ਼ਟੀ ਕੀਤੀ ਆਪਣੇ ਬੱਚਿਆਂ ਪਾਸੋਂ ਸੇਵਾ ਲਈ ਸਤਿਗੁਰੂ ਜੀ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਬਾਣੀ ਦਾ ਭਾਵ ਸਰਬਤ ਪੜਨ ਸੁਣ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰਦਿਆਂ ਹੋਈਆਂ, ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ ਨੇ ਸਰਬਤ ਦੀਆਂ, ਭੇਟਾਵਾਂ ਆਪਣੇ ਖਜ਼ਾਨਿਆਂ ਵਿੱਚ ਪ੍ਰਵਾਨ ਕਰਦੇ ਆ, ਸਰਬਤ ਨੂੰ ਆਪਣੇ ਦਰੋਂ ਕਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ੋ ਜੀ। ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਮਹਿੰਦਰ ਕੌਰ ਦੇਹ ਰੋਗਤਾ ਲਈ ਅਰਦਾਸ ਬੇਨਤੀ ਕਰਦੇ ਨੇ, ਸਤਿਗੁਰੂ ਜੀ ਕਿਰਪਾ ਕਰੋ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਸੇਵਕਾਂ ਦੇ ਸਿਰ ਤੇ ਮੇਹਰ ਪ੍ਰਿਆਥ ਰੱਖੋ ਜੀ। ਸੁਸ਼ਾਂਤ ਸਚਦੇਵਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਨੇ ਪਾਤਸ਼ਾਹ ਜੀ, ਉਹ ਆਪਣੇ ਸੇਵਕਾਂ ਦੇ ਸਿਰ ਤੇ ਆਪਣਾ ਮੇਹਰ ਪ੍ਰਿਆਥ ਰੱਖੋ ਜੀ। ਇਸੇ ਤਰ੍ਹਾਂ ਆਪਣੀ ਪਿਆਰੀ ਸੰਗਤ ਆਪਣੀ ਬਾਣੀ ਨਾਲ ਜੋੜ ਕੇ ਨਦਰੀ ਨਜ਼ਰ ਨਿਹਾਲ ਕਰੋ ਸਤਿਗੁਰੂ ਜੀ। ਇਸ ਵਕਤ ਆਪ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਹੁਸਰ ਸਾਹਾਂ ਦੈ ਸਾਹੋ, ਜਿਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਆਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਵਿਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਿਧੜੇ ਨਿਤ ਪਵਨ ਸਦਨਹਾਰਾ ਸਿਮਰੀ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨੋ, ਨਿਧਿਆਵੈ ਤਾਏ ਸਤਿ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ਾਂ ਮਿਹਰਾਂ ਕੀਤੀਆਂ, ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤੇ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ ਜੀ। ਆਪ ਜੀ ਸੁਖਾਸਨ ਦੀ ਸੇਵਾ ਹੋਈ ਹੈ, ਸੋਲੇ ਜੀ ਕੇ ਪਾਠ ਪੜੇ ਗਏ, ਪਾਤਸ਼ਾਹ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀ, ਅੱਗੇ ਤੋਂ ਹੋਰ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਅਤੇ ਪ੍ਰੇਮ ਨਾਲ ਬਾਣੀ ਪੜਨ ਦੀ ਦਾਤ, ਬਖਸ਼ਿਸ਼ ਕਰਨੀ ਸਤਿਗੁਰੂ ਜੀ, ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸਰਬ ਦੇ ਹਿਰਦੇ ਅੰਦਰ ਬਾਣੀ ਦਾ ਭਾਵ ਸਮਾਉਣਾ ਸਤਿਗੁਰੂ ਜੀਓ। ਇਸ ਵਕਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਚਲੇ ਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ। ਆਪ ਜੀ ਆਗਿਆ ਬਖਸ਼ਿਸ਼ ਕਰੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ

ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਓਦਧ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ

राज पुयंग प्रसंग जैसे है अब कछ मर्म जनाया अनेक कटक जैसे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਫੁਰਮਾਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਦੀ ਆਰੰਭਤਾ 657 ਅੰਗ ਤੇ ਹੁੰਦੀ ਹੈ, ਸੰਪੂਰਨਤਾ 658 ਅੰਗ ਤੇ ਹੁੰਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਹੁਕਮ ਤੇ ਚੱਲਣ ਦੀ ਬਲਬੁੱਧ ਬਖਸ਼ਿਸ਼ ਕਰਨ। ਆਓ, ਹੁਣ ਸਮਾਂ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ। ਸਰਵਣ ਕਰਦੇ ਹਾਂ ਜੀ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾਪਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸਕਲ ਹੋਵੈ ਤੁਭਾਰੀ ਹਰ ਕੋ ਨਾਮ ਕਿਨ ਮਾਹੀ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ।

ਜਪਤ ਨਿਸਤਰੈ ਅਨਕ ਮਾਇਆ ਰੰਗ ਤਿਕ ਨਾ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ ਜਿਹ ਮਾਰਗ ਇਹੋ ਜਾਤ ਇਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ

ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨਾਉ ਕਣ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸੁਰ ਥੀਵੈ ਅਗਨ ਮਾਇ ਹੋਮਤ ਪੁਰਾਨ ਕਨਕ ਸਭ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ

ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਨਭ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ।

ਵਾਰਿਆ। ਬਾਰ ਵਿਵਸਥਾ ਤੁਝ ਹੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਦ ਪਿਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕੁਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀਜੈ। ਜੇ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਨਤਾ ਸੰਘਸ ਹੈ। ਜੇ ਪ੍ਰਸਾਦ ਪੀਵੈ ਹੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਸਾਦ ਬਸਾ। ਦੀਨੇ ਹਸਤ ਭਾਵ ਕਰ ਨਿਤ ਰਸਨਾ, ਤਿਸ ਹੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਬਿਆਪੇ,

ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਗੋਚਰ ਲਹੈ, ਸਾਧੂ ਕੈ ਸਿੰਘ ਅਜਰ ਸਹੈ, ਸਾਧ ਕੈ ਸੰਗ ਵਸੈ ਥਾਨ ਊਚੈ, ਸਾਧੂ ਕੈ ਸਿੰਘ ਮਹਿਲ ਪਹੁਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ।

ਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਪ ਕਾਮ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਹੈ ਨਾਨਕ ਕਰਤੇ ਕਾਂਤ ਨ ਪਾਵੈ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੁਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸ਼ਰਮ ਆਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ

ਕਰ ਪਾਵੈ ਤ੍ਰਿਣ ਸਮਾਨ ਕਜ ਸੰਗ ਨਾ ਜਾਵੈ ਬਹੁ ਲਸਕਰ ਮਨ ਕੂਪਰ ਕਰੇ ਆਸ ਪਲ ਪਿਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨਵੈ ਹੋਏ ਜਾਏ ਪਸਮੰਤ ਕਿਸੇ ਨਾ ਬਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੂਜਨ ਨਾਨਕ ਤਰਕੈ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸਰਮ ਪਾਵੇ ਸਗਲੇ ਬਿਰਤਾਰੇ।

ਸਮਾਰ ਛਾੜ ਸਿਆਨਬ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰੀਆਂ ਸੁਧਰ ਗਏ ਜੈਕਾਰ ਸਰਬ ਗ੍ਰੰਥ ਏਕੋ ਦੇਖ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੀ ਏਕ ਸਿਮਰ ਏਕੋ ਮਨ ਆਹੀ ਏਕ ਸਿ ਗੁਣ ਗਾਵ ਨੰਦ ਏਕ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਰਾਪ ਪੂਰਨ ਪੂਰਹਿ ਪ੍ਰਭ ਰਾਪ ਆਣਕ ਵਿਸਤਾਰ ਏਕ ਤੇ ਭਏ

ਪ੍ਰੀਤ ਭਗਤ ਭਗਤ ਭਗਤ ਕਰਮ ਰਬ ਕੀ ਨਿਤ ਨੀਤ ਏ ਕੋਟ ਏ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਸਾਖਿਆ ਸੇਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਗਹਿ ਸੰਗ ਪਰੇ ਸਰਣਾਨ ਸਭ ਤਿਆਗ ਅੰਤ ਵਰਗਾ ਸੰਜੇ ਲਿਵਲਾਗ ਵਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਂਡ ਮੁਕ ਜਨ ਭਇਆ ਜਨਮ ਵਰਨ ਤੂੰ ਪ੍ਰਭ ਗਿਆ ਇਸ ਪੁੰਨੀ ਸਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧ ਇੰਡੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਗੁਰੂ ਪੁਰਖ ਤੇ ਬੁਝਾਇਆ, ਪਵ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਂਤਕ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ, ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋ ਸੀ ਚਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੁੱਢ ਜਾਤ ਪਾਏ ਵਿਸਰਾਮ, ਸਗਲ ਦੁੱਖ ਹੋਤ ਨਾਸ, ਨਾਨਕ ਨਾਮ ਜਪੋ ਗੁਣਦਾਸ, ਉਬਰੀ ਪ੍ਰੀਤ ਪ੍ਰੇਮ ਰਸ ਚਾਓ, ਮੰਦ ਆਨੰਦ ਇਹੀ ਸੁਭਾਵ, ਆਠ ਪ੍ਰਭਗ ਆਠ ਉਬਰੀ ਪ੍ਰੀਤ ਉਬਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤ ਆਨੰਦ ਇਹੀ ਸੁਭਾਵ, ਨੇਤਰੋ ਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾ ਚਰਨ ਧੋਏ, ਭਗਤ ਨਾ ਕੇ ਮੰਤਨ ਰੰਗ, ਬਿਰਲਾ ਕਹੂ ਪਾਵੈ ਸੰਗ, ਏਕ ਬਸੀ ਜੈ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਅੰਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਇਆਲ, ਭਗਤ ਬਚੋ ਸਦਾ ਕਿਰਪਾਲ,

ਨਾਨਕ ਇਕ ਹੈ ਜਿਹ ਭਗਤ ਭਗਤ ਹੈ ਆਪ ਜਬ ਸਰੇ ਪਸਾਰ ਸੰਤ ਪ੍ਰਤਾਪ ਦੂਪ ਆਕਾ ਪੈ ਧਨੀ ਉਨਕੀ ਸੁਭਾ ਨੂੰ ਬਣੀ ਆਪੇ ਕੁਤ ਕਰੇ ਅਨੰਦ ਚੌਦਾ ਬਿਰਸ ਭੁਖ ਨਿਰਜੋਗ ਜਿਸ ਭਾਵ ਤਿਸ ਆਪਣਾ ਇਲਾਵੈ ਜਿਸ ਭਾਵ ਖੇਲ ਖਿਲਾਵੈ ਵੇਦ ਪੁਰਾਣ ਸਿਮਰਤ

ਜਾਇ ਸਭ ਸੁਰੇਖ ਨਿਰੰਜਨ ਰਾਇ ਜੇ ਕੀ ਜੁਗੇ ਜਾ ਕੇ ਸੁਭਾਤ ਅੰਤਰ ਬਾਹਰ ਜਾਨੂ ਸਾਧ ਗੁਣ ਧਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ ਆਪ ਦੁਰੜੈ ਪ੍ਰਣਾਮ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬੇ ਆਪ ਪ੍ਰਤ ਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਦਿਸੈ ਇਤਿਹਾਤ ਜਿਸ ਭਾਵ ਹੈ ਜਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਗੁਰਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਜਿਸ ਕੀ ਆਸਾ ਬਿਰਤੀ ਜਾਏ ਸੇਵਕੋ ਸੇਵਾ ਬਣੇ ਆਇਓ ਕੰਬੂਜ ਪਰਮ ਪਦ ਪਾਈ ਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਪਸਿਆ ਨਿਰੰਕਾਰ ਬੰਧਨ ਤੋਰ ਭਾਈ ਨਿਰਵੈਰ ਅਧਿਨ ਪੂਜੇ ਗੁਰ ਕੇ ਪੈਲ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਵ ਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ

ਸਵਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਿਮਿਗਰੀ ਇਕ ਸਕਟ ਮਾਹੇ ਅਨਗ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਜ ਅਨ

ਸਰਬ ਜੋਤਮੈ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦਿ ਬ੍ਰਹਮ ਕਾ ਨਿਆਸ ਨਾਨਕ ਤਿਨਮੈ ਇਹੁ ਵਿਸਾਸ ਸੰਜਨਾ ਕਾ ਭੇਖਣ ਸਭ ਬ੍ਰਹਮ ਸੰਜਨਾ ਸੁਮੈ ਸੁਭ ਬਚਨ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕਹਿਦੇ ਸਭ ਧਰਮ ਸੰਜਨਾ ਸੁਨੈ ਸੁਭ ਬਚਨ ਸਰਵਵਿਆਪੀ ਰਾਮ ਸਿੰਘ ਰਚਨ ਜਿਨ ਜਾਤ ਇਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਗ੍ਰਾਮਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੀ ਸਗੜੀ ਉਤਪਤ ਤਿਸ ਭਾਵੈਤਾ ਕਰੇ ਵਿਚਾਰ ਤਿਸ ਭਾਵੈਤਾ ਇੱਕ ਓਂਕਾਰ ਅਨੁਕਲ ਲਗੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਮਨ ਨਿਕਟ ਕਮਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰ ਗਤਿ ਸਾਹਿਬ ਜਨਾਏ ਨਾਨਕ ਤੇਜ ਨਾ ਬੁਝਾਏ ਸਰਬ ਪੂਜਾ ਵਰਤਾਰਾ ਸਰਬ ਨੈਣਾ ਪੇਕ ਨੁਹਾਰਾ ਸਗਲ ਸਮਗਰੀ ਜਾਗਾ ਤਨਾ ਆਪਣ ਜਸ ਆਪ ਹੀ ਸੁਨਾ ਆਮ ਜਾਨੀ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਧ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸੇ ਹੋਏ ਸੋ ਨਾ ਹੀ ਬੁਰਾ ਔਰ ਕਹੋ ਕਿਨਾ ਕਛ ਕਰਾ ਆਪ ਨਾ ਕਰ ਤੂੰ ਜਦ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕਿ ਗਦਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਦੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ।

ਹਰ ਤਨ ਕਾਢ ਚਲੈ ਜਨ ਸੋਏ, ਨਾਨਕ ਕਿਸੇ ਪ੍ਰਾਪਤ ਹੋਏ। ਖੇਮ ਸਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸੀ ਏਕ ਦੇਸ਼ ਚੇਤਾ। ਇਹ ਫਲ ਤਿਸ ਜਨ ਕੈ ਮੁਖ ਭਾਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਗੁਰਬਾਣੀ, ਸਿਮਰ ਸਾਸਰ ਵੇਦ ਵਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਕੂਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਕਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਵੇ ਪਰਵਾਹੋ ਸਾਚਾ ਸਾਹਿਬ ਸੱਚ ਨਾਏ ਪਾਕਿਆ ਭਾਉ ਅਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤਿਸ ਹਿਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠੱਕ ਨਾ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਾਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਇ ਸਚਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਉੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲ ਇਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂਹ ਪਖ ਸਾਰ, ਅਸੰਖ ਮੋਨ ਲਿਵ ਲਾਇ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣ, ਰੁਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋਹ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਏਵਡ ਊਚਾ ਹੋਵੇ ਕੋਏ ਤਿਸ ਊਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾ ਆਖਣ ਪਾਏ ਉਹ ਜਾਣੈ ਜੇਤਿਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਤੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵਡ ਪਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤ ਕੇਤੇ ਕਾਨ ਮਹੇਸ ਕੇਤੇ ਬਰਮੇ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਥ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ।

ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿੱਤ ਜਿਨ ਕਾ ਹਿਰ ਲਾਇਆ ਮਾਇਆ ਬੋਲਨ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜੋ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋਹ ਵਿਸਾਰੀਐ ਮਨੋਹ ਕਿਉ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉ ਮਨੋਹ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ
ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰਸੋਂ ਪੀਐ ਵਿੱਚ ਹੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਵਾ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤਿਸ ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨਿਤ੍ਰਿਹੋ ਮੇਰਿਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਵ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸੱਚਾ ਸੋਹੇਲਾ ਸੱਚੈ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸੱਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾਂ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵਹੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
सुनते पुनीत कहते पवित्र सतगुर रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੁਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਚੜੇ ਆਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਯੋਟੀਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ ਆਪ ਜੀ ਨੇ ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ ਅੰਮ੍ਰਿਤ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਪਾਤਸ਼ਾਹ ਜੀਓ ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਪਾਤਸ਼ਾਹ ਜੀਓ ਆਪਣੇ ਲੜ ਲਈ ਰੱਖਣਾ ਦੂਰ ਦੁਰਾਡੇ ਘਰ ਬੈਠੀਆਂ ਸੰਗਤਾਂ ਸਿੱਧੇ ਪ੍ਰਸੰਨ ਰਾਹੀਂ ਪਾਤਸ਼ਾਹ ਜੀਓ ਆਪ ਜੀ ਦੀ ਬਾਣੀ ਸਰਵਣ ਕਰ ਰਹੀਆਂ ਨੇ ਬਾਣੀ ਸਰਵਣ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਨੇ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਭੇਟਾ ਕੀਤੀ ਹੈ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਪੜ੍ਹੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਨਾਮ ਭਰੋਸਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਸੇਵਕ ਪਰਿਵਾਰ ਕਾਕਾ ਈਸ਼ਰ ਸਿੰਘ ਦੇ ਜਨਮ ਦਿਨ ਤੇ ਦੀ ਖੁਸ਼ੀ ਵਿੱਚ ਪਾਤਸ਼ਾਹ ਜੀ ਅਰਦਾਸ ਬੇਨਤੀ ਕਰਦੇ ਹਨ ਬੇਨਤੀ ਪ੍ਰਵਾਨ ਕਰਨੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ ਕਾਕਾ ਈਸ਼ਰ ਸਿੰਘ ਨੂੰ ਤੰਦਰੁਸਤੀਆਂ ਬਖਸ਼ਣੀਆਂ ਲੰਮੀ ਆਯੂ ਬਖਸ਼ਿਸ਼ ਕਰਨੀ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖਣਾ ਪਾਤਸ਼ਾਹ ਜੀਓ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਕਾਕਾ ਸੁਖਜੋਤ ਸਿੰਘ ਬੱਸੀ ਅਤੇ ਬੱਚੀ ਮਿਲਨਪ੍ਰੀਤ ਕੌਰ ਦੀ ਮੈਰਿਜ ਐਨੀਵਰਸਰੀ ਤੇ ਪਾਤਸ਼ਾਹ ਜੀ ਉਹ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਦੇ ਹਨ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸ ਚ ਪ੍ਰੇਮ ਪਿਆਰ ਇਤਫਾਕ ਦੀ ਭਾਵਨਾ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਪਾਤਸ਼ਾਹ ਜੀ ਉਹ ਲੰਮੀ ਆਯੂ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਉਹ ਆਪਣੇ ਲੜ ਲਈ ਰੱਖਣਾ
ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਪਾਤਸ਼ਾਹ ਜੀ, ਉਹ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਜੋ ਜੀ ਸਕੇ ਸੋ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਜਪੇ। ਇਸ ਵੇਲੇ ਆਪ ਆਪਣਾ ਹੁਕਮਨਾਮਾ ਬਖਸ਼ ਕੇ ਕਿਰਤਾਰਥ ਕਰੋ। ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧ ਬਖਸ਼ਿਸ਼ ਕਰਨੀ, ਉਪਰੰਤ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸੇ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਲੇ, ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਣ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਸੰਗਤ ਜੀ, ਆਪਾਂ ਵਡਭਾਗੇ ਹਾਂ ਜੋ ਗੁਰੂ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਮਿਹਰ ਕਰਨ, ਮਿਹਰਾਮਤ ਕਰਨ, ਹੁਕਮ ਤੇ ਚੱਲਣ ਦੀ ਬਲ ਬੁੱਧ ਬਖਸ਼ਿਸ਼ ਕਰਨ, ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਆਓ, ਹੁਣ ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਗੁਰੂ ਘਰ ਦੇ ਹਜ਼ੂਰੀ ਜਥੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਤੋਂ ਆਓ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਭੋਗ ਭੋਗ ਕਹਿ ਪਸਮਟ ਭਾਵ ਸਿਧਾਇਆ ਵੱਡਾ ਹੋਆ ਦੁਨੀਦਾਰ ਕਰ ਸੰਗਲ ਘੱਟ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ।

ਔੜੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਬਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਪੌੜੀ ਸਾਹਿਬ ਕੀ ਸੰਤੋਖੇ ਜਿੰਨੀ ਸੱਚ ਸੱਚ ਧਿਆਇਆ ਓਨੀ ਮੰਦੇ ਪੈ ਨ ਰੱਖਿਓ ਕਰ ਸ਼ੁਕਰ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਪੜ ਪੁਸਤਕ ਸੰਧਿਆ ਬਾਦੰ ਸਿਰਭੁਜ ਸੁਭਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੁਇ ਧੋਤੀ ਬਸਤਕ ਪਾਟੰ।

ਪੌੜੀ ਚਿੱਤੇ ਅੰਦਰ ਸਭ ਕੁ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੀ ਵਡਿਆਈ ਆਪੇ ਹੀ ਕਰਮ ਕਰਾਏਂਦਾ ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦੇ ਲਾਏਂਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਘਰ।

ਔੜੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਰਕਾਲ ਗੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕਿਚਈ ਦਿਲ ਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਪਿਛਲਾ ਹੀ ਉੱਪਰ ਘਾਲੀਏ ਪਿਛਲਾ ਹੀ ਉੱਪਰ ਘਾਲੀ

ਸਤਿ ਗੁਰੂ ਮਹਾਰਾਜ ਨੇ ਮੇਰੀ ਅਪਾਰ ਬਖਸ਼ਿਸ਼ ਹੈ ਕੀਤੀ ਹੈ। ਆਪ ਜੀ ਨੇ ਮੇਰੇ ਸ਼ਰਧਾ ਭਾਵਨਾ ਦੇ ਨਾਲ ਅਸਜੀ ਦੇ ਵਾਰਦ ਕੀਤੇ ਸਰਵਣ ਕੀਤੇ ਹਨ। ਸੋ ਦੱਸ ਰਹੇ ਪਾਸੋਂ ਸ਼ਬਦ ਬਾਣੀ ਪੜ੍ਹਦੇ ਹਾਂ, ਗਾਇਨ ਕਰਦੇ ਹੋਈਆਂ ਪਹਿਲਾਂ ਦੀ ਕਹਿੰਦਾ ਜੀ ਆਹ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਵੇਲੇ ਜੋ ਮਹਾਰਾਜ ਨੇ ਮੁੱਖ ਵਾਕ ਬਖਸ਼ੇ ਹੈ ਜੀ, ਅਤਿ ਸਤਿਕਾਰਯੋਗ ਬਖਸ਼ੇ ਹੋਏ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਇਹਨਾਂ ਪਾਸ ਸਰਵਣ ਕਰਦੇ ਹਾਂ ਜੀ ਹੋਈਆਂ ਪਹਿਲਾਂ ਦੀ ਕਿਵਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛ ਨਾਹੀਂ ਜਮ ਨਹੀਂ ਆਵੈ ਨਿਰੈ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸਨ ਦੇਖ ਨਿਹਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨਾ ਪ੍ਰਤਖ ਗੁਰੂ ਨਿਸਤਾਰੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰਿਅਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ

जन्म मरण दुख जाय। सतनाम श्री वाहिगुरु साहिब जी। एक ओंकार सतगुर प्रसाद राग सोरठ बाणी भगत रविदास जी की। जब हम होते तब तू नहीं, अब तू ही मैं नहीं। अनल अगम जैसे लहर मह उदत, जल केवल जल मही। जब हम होते तब तू नहीं, अब तू ही मैं नहीं। अनल अगम जैसे लहर मह उदत, जल केवल जल मही। माधवे क्या कहिए ब्रह्म ऐसा, जैसा मनिए होए न तैसा। रहाओ नरपत एक सिंहासन सोया, सुपने भया भिखारी। अशतराज बिशरत दुख पाया, सोगत पही हमारी। राजपुयंग प्रसंग जैसे है, अब कश मर्म जनाया। अनक कटक जैसे भूल परे, अब कहते कहन न आया। सर्वे एक अनेका स्वामी, सब घट भोगवा सोई। कह रविदास हाथ पै नेरा, सहजे होए सो होई। सर्वे एक अनेक स्वामी, सब घट भोगवा सोई। कह रविदास हाथ पै नेरा, सहजे होए सो होई। वाहिगुरु जी का खालसा, वाहिगुरु जी की फतेह। जुग हो जुग अटल। तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जीओ, ਵੱਡਿਆਂ ਭਾਗਾਂ ਵਾਲੇ ਹੋ। ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ। ਗੁਰਮੁਖੋ, ਇਹ ਬਾਣੀ ਦੀ ਤਸੀਰ ਬੜੀ ਕਮਾਲ ਦੀ। ਜਦੋਂ ਇਸ ਬਾਣੀ ਨਾਲ ਅਸੀਂ ਜੁੜਦੇ ਹਾਂ ਨਾ, ਇਹ ਬਾਣੀ ਸਾਨੂੰ ਗੁਰੂ ਤੱਕ ਖਿੱਚ ਕੇ ਲੈ ਆਉਂਦੀ, ਇਹ ਬਾਣੀ ਸਾਨੂੰ ਪਰਮਾਤਮਾ ਤੱਕ ਪਹੁੰਚਾ ਦਿੰਦੀ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸੀ, ਸਿੱਖਾ ਅਸੀਂ ਇਸ ਬਾਣੀ ਨੂੰ ਬਹੁਤ ਪਿਆਰ ਕਰਦੇ ਹਾਂ, ਤੂੰ ਵੀ ਇਸ ਬਾਣੀ ਨੂੰ ਪਿਆਰ ਕਰਿਆ ਕਰ। ਕਿਉਂਕਿ ਬਾਣੀ ਨੂੰ ਪੜ੍ਹਨ ਵਾਲਾ ਗੁਰੂ ਤੱਕ ਪਹੁੰਚ ਜਾਂਦਾ ਹੈ, ਉਹ ਜਮਾਂ ਦੇ ਘਰ ਨਹੀਂ ਜੇ ਪਹੁੰਚਦਾ। ਹਜ਼ੂਰ ਦੇ ਬੋਲ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ

ਪਰ ਨਿਮਕ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਰੀ ਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰੋਜ ਸਿੱਖਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਿੱਖਾ ਇਸ ਸੱਚੀ ਬਾਣੀ ਨੂੰ ਗਾਇਆ ਕਰ, ਇਹ ਸੱਚੀ ਬਾਣੀ ਸੱਚ ਤੱਕ ਪਹੁੰਚਾਉਣ ਵਾਲੀ। ਇਸ ਬਾਣੀ ਦਾ ਤੁਸੀਂ ਰੋਜ਼ ਨੇਮ ਦੇ ਨਾਲ ਕੀਰਤਨ ਸਰਵਣ ਕਰ ਦਿਓ, ਨਿਤਨੇਮ ਸਰਵਣ ਕਰ ਦਿਓ, ਇਸੇ ਤਰ੍ਹਾਂ ਬਾਣੀ ਨਾਲ ਜੁੜੇ ਰਹੀ। ਆਓ ਗੁਰਮੁਖ ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ੀ ਹੈ, ਉਹ ਪਾਵਨ ਹੁਕਮ ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 657 ਅਤੇ 58 ਅੰਗ ਤੇ ਸਬਾਈ ਮਾਨ। ਮੇਰੇ ਸਤਿਗੁਰਾਂ ਨੇ ਅੱਜ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅਨੁਸਾਰ ਸਾਨੂੰ ਜੋ ਇਹ ਮਨੁੱਖਾ ਜਾਮਾ ਮਿਲਿਆ ਹੈ ਨਾ, ਇਹ ਮਨੁੱਖਾ ਜਾਮਾ ਸਾਨੂੰ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਮਿਲਿਆ। ਅਸੀਂ ਮੰਨਦੇ ਹਾਂ ਵੀ ਬੰਦਾ ਦੀ ਜਦੋਂ ਮੌਤ ਹੋ ਜਾਂਦੀ ਹੈ ਨਾ, ਉਸ ਤੋਂ ਬਾਅਦ ਵਿੱਚ ਬੰਦਾ ਪਰਮਾਤਮਾ ਵਿੱਚ ਅਭੇਦ ਹੁੰਦਾ ਹੈ। ਨਹੀਂ, ਭਗਤ ਰਵਿਦਾਸ ਸਾਹਿਬ ਜੀ ਨੇ ਇਹ ਸਾਡਾ ਜਪਰਮ ਦੂਰ ਕੀਤਾ। ਕਹਿਣ ਲੱਗੇ ਨੇ ਬੰਦਿਆ, ਮਰਨ ਤੋਂ ਬਾਅਦ ਕਿਹਨੇ ਵੇਖਿਆ, ਪੰਜ ਭੂਤਕ ਸਰੀਰ ਦੇ ਵਿੱਚ ਰਹਿੰਦਿਆਂ ਤੂੰ ਪਰਮਾਤਮਾ ਵਿੱਚ ਅਭੇਦ ਹੋਣਾ, ਉਸ ਪਰਮਾਤਮਾ ਵਿੱਚ ਲੀਨ ਹੋਣਾ। ਇਹ ਮਨੁੱਖਾ ਜਨਮ ਸਾਨੂੰ ਤਾਂ ਕਰਕੇ ਮਿਲਿਆ, ਇਸੇ ਕਰਕੇ ਹਜ਼ੂਰ ਨੇ ਬਚਨ ਕਹੇ ਸੀ, ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਇ ਤਰੇ ਕਿਤੇ ਨਾ ਕਾਵ, ਮਿਲ ਸਾਤ ਸੰਗਤ ਭਾਜੇ ਕੇਵਲ ਨਾ। ਵੇਖੋ ਸਾਡਾ ਗੁਰੂ ਦੇ ਨਾਲ ਨਾਤਾ ਕੈਸਾ ਜੁੜਿਆ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਅਸੀਂ ਉਸ ਵੇਲੇ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ, ਦਾਤਾ ਤੂੰ ਸਾਨੂੰ ਦਾਤ ਬਖਸ਼ਿਸ਼ ਕੀਤੀ। ਜਿਸ ਵੇਲੇ ਬੱਚਾ ਜਵਾਨ ਹੁੰਦਾ ਹੈ, ਉਸ ਵੇਲੇ ਰਿਸ਼ਤਾ ਕਰਨਾ ਹੁੰਦਾ ਤੇ ਤਾਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ, ਕੀਤਾ ਲੋੜੀਏ ਕੰਮ ਸਵਾਰ ਪਏ ਆਖੀਏ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਆਂ। ਬੱਚੇ ਦਾ ਵਿਆਹ ਦਾ ਦਿਨ ਆਇਆ, ਉਸ ਵੇਲੇ ਵੀ ਗੁਰੂ ਦੇ ਚਰਨਾਂ 'ਚ ਅਰਦਾਸ, ਉਸ ਵੇਲੇ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ। ਜਦੋਂ ਬੱਚੇ ਦੀ ਬੰਦੇ ਦੀ ਮੌਤ ਹੁੰਦੀ ਹੈ ਨਾ, ਉਸ ਤੋਂ ਬਾਅਦ ਅਸੀਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਕਿਰਪਾ ਕਰਿਓ, ਇਹਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਓ। ਅਤੇ ਸਾਡੇ ਵਿਦਵਾਨ ਸੱਜਣ ਪਤਾ ਕੀ ਕਹਿੰਦੇ, ਉਹ ਕਹਿਣ ਲੱਗੇ ਮਰਨ ਤੋਂ ਬਾਅਦ ਜੂਜੂ ਇਹ ਅਰਦਾਸ ਕਰਦੇ ਵੀ ਇਹਨਾਂ ਨੂੰ ਚਰਨਾਂ ਵਿੱਚ ਥਾਂ ਬਖਸ਼ੋ, ਜੀਂਦਿਆਂ 'ਚ ਹੀ ਅਰਦਾਸ ਕਿਉਂ ਨਹੀਂ ਕਰ, ਮਹਾਰਾਜ ਆਪਣੇ ਚਰਨਾਂ ਵਿੱਚ ਸਾਨੂੰ ਥਾਂ ਬਖਸ਼ੋ। ਗੁਰੂ ਦੇ ਚਰਨ ਕੀ ਨੇ, ਜਿੱਥੇ ਤੁਸੀਂ ਬੈਠੇ ਹੋ ਗੁਰੂ ਦੀ ਸੰਗਤ, ਗੁਰੂ ਦੇ ਚਰਨਾਂ ਵਿੱਚ ਜੀਂਦਿਆਂ ਜੀ ਜੁੜਨਾ ਹੈ। ਜਦੋਂ ਜੀਂਦਿਆਂ ਜੀ ਜੁੜ ਜਾਵਾਂਗੇ ਨਾ, ਉਸ ਤੋਂ ਬਾਅਦ ਫਿਰ ਮਰਨ ਤੋਂ ਬਾਅਦ ਵੀ ਅਰਦਾਸ ਕਰਨ ਦੀ ਲੋੜ ਨਹੀਂ ਪਏਗੀ। ਜਿਹੜਾ ਜੀਂਦਿਆਂ ਜੀ ਗੁਰੂ ਦੀ ਗੋਦ ਵਿੱਚ ਬੈਠ ਗਿਆ ਨਾ, ਮਰਨ ਤੋਂ ਬਾਅਦ ਉਹ ਕਦੇ ਦੂਰ ਨਹੀਂ ਆਏ। ਆਪ ਸੰਗਤਾਂ ਨੂੰ ਗਿਆ ਤੋਂ ਵੇ ਮੁਸਲਮਾਨ ਵੀਰ ਹੋਇਆ, ਜੋਗੀ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਲਾ ਯਾਰ ਖਾਂ ਜੋਗੀ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਸਤਤ ਤੇ ਸਾਹਿਬਜ਼ਾਦੇ ਦੀ ਉਸਤਤ ਬੜੇ ਕਮਾਲ ਦੀ ਬਿਆਨ ਕੀਤੀ, ਬੜੇ ਕਮਾਲ ਦੀ ਉਸਤਤ ਲਈ। ਵੇਖੋ ਜੀਂਦਿਆਂ ਜੀ ਗੁਰੂ ਦੀ ਗੋਦ ਵਿੱਚ ਜਿਹੜਾ ਜੁੜ ਗਿਆ ਨਾ,
ਉਹਨੂੰ ਫਿਰ ਮੰਨਣ ਤੋਂ ਬਾਅਦ ਅਰਦਾਸ ਕਰਨ ਦੀ ਲੋੜ। ਅੱਲਾ ਯਾਰ ਖਾਂ ਜੋ ਕਿ ਮੁਸਲਮਾਨ ਹੈ, ਉਸਤਦ ਗੁਰੂ ਦੀ ਕਰਦਾ ਪਿਆ, ਉਸਤਦ ਸਾਹਿਬਜ਼ਾਦਿਆਂ ਦੀ ਕਰਦਾ ਪਿਆ, ਅਤੇ ਮੁਸਲਮਾਨ ਬਰਾਦਰੀ ਨੇ ਨਾ ਉਹਨੂੰ ਛੇਕ ਦਿੱਤਾ ਸੀ, ਆਪਣੀ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ। ਕਹਿਣ ਲੱਗੇ ਨਹੀਂ ਤੂੰ ਕਾਫਰ ਨਹੀਂ, ਇੱਕ ਮੁਸਲਮਾਨ ਹੋ ਕੇ ਨਮਾਜ਼ ਪੜ੍ਹਨ ਵਾਲਾ ਇੱਕ ਕਾਫਰ ਦੀ ਵਡਿਆਈ ਪਿਆ ਕਰਦਾ, ਹਿੰਦੂਆਂ ਦੇ ਗੁਰੂਆਂ ਦੀ, ਸਿੱਖਾਂ ਦੇ ਗੁਰੂਆਂ ਦੀ ਵਡਿਆਈ ਪਿਆ ਕਰਦਾ, ਤੂੰ ਵੀ ਕਾਫਰ ਹੈ। ਇੱਥੋਂ ਤੱਕ ਵੀ ਉਹਨੂੰ ਮਸੀਤ ਵਿੱਚ ਵੀ ਜਾਣ ਤੋਂ ਰੋਕ ਲਾ ਦਿੱਤੀ ਸੀ। ਕਹਿਣ ਲੱਗੇ ਤੂੰ ਮਸੀਤ ਵਿੱਚ ਆਣ ਕੇ ਨਮਾਜ਼ ਹੀ ਨਹੀਂ ਪੜ੍ਹ ਸਕਦਾ। ਉਹ ਕਹਿਣ ਲੱਗਾ ਠੀਕ ਹੈ, ਤੁਸੀਂ ਮਸੀਤ ਵਿੱਚ ਨਮਾਜ਼ ਪੜ੍ਹਨ 'ਤੇ ਰੋਕ ਲਾ ਦਿੱਤੀ, ਮੈਂ ਘਰ ਵਿੱਚ ਬੈਠ ਕੇ ਪੜ੍ਹ ਲਾਂ। ਕਿਉਂਕਿ ਜਿਹੜਾ ਅੱਲਾ ਪਰਮਾਤਮਾ ਉਹ ਇਕੱਲਾ ਮਸੀਤ ਵਿੱਚ ਨਹੀਂ, ਹਰੇਕ ਜਗ੍ਹਾ 'ਤੇ, ਮੈਂ ਉੱਥੇ ਬੈਠ ਕੇ ਪੜ੍ਹ। ਇੱਥੋਂ ਤੱਕ ਵੀ ਜਦੋਂ ਅੰਤਲਾ ਸਮਾਂ ਆਇਆ ਸੀ ਨਾ ਅੱਲਾ ਯਾਰ ਖਾਂ ਜੋਗੀ, ਉਸ ਵੇਲੇ ਜਿਹੜੇ ਪਿੰਡ ਦੇ ਲੋਕ ਸਨ ਉਹ ਵੀ ਆਏ, ਕਾਜੀ ਮੁਲਾਣੇ ਵੀ ਆਏ, ਕਿਉਂਕਿ ਸਿਆਣਾ ਬੜਾ ਸੀ ਅੱਲਾ ਯਾਰ ਖਾਂ ਜੋਗ। ਅਖੀਰ ਵਿੱਚ ਮੌਤ ਦੇ ਸਮੇਂ, ਮੌਤ ਮੰਜੇ 'ਤੇ ਪਿਆ, ਉਸ ਵੇਲੇ ਕਾਜ਼ੀਆਂ ਨੇ ਅਤੇ ਮੁਲਾਣਿਆਂ ਨੇ ਕਹਿ ਦਿੱਤਾ ਅੱਲਾ ਯਾਰ ਖਾਂ ਜੋਗੀ ਨੂੰ। ਉਹ ਕਹਿਣ ਲੱਗੇ ਸਾਰੀ ਉਮਰ ਤੂੰ ਮਸੀਤ ਤੋਂ ਦੂਰ ਰਿਹਾ ਏ, ਸਾਰੀ ਉਮਰ ਤੈਨੂੰ ਛੇਕ ਦਿੱਤਾ ਗਿਆ ਏ, ਅੰਤਲਾ ਸਮਾਂ ਆ ਗਿਆ, ਹੁਣ ਤੇ ਕਿਤੇ ਆਪਣੀ ਭੁੱਲ ਬਖਸ਼ਾ ਲਾ, ਹੁਣ ਇੱਕ ਵਾਰੀ ਕਹਿ ਦੇ ਵੀ ਮੈਂ ਗਲਤੀ ਕੀਤੀ, ਅੱਜ ਤੈਨੂੰ ਬਖਸ਼ ਦਿੱਤਾ ਜਾਏਗਾ, ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹੀ ਤੇਰੀ, ਅਸੀਂ ਦੁਆ ਕਰਾਂਗੇ, ਤੈਨੂੰ ਅੱਲਾ ਪਰਮਾਤਮਾ ਬਖਸ਼ ਦਏਗਾ, ਮਰਨ ਤੋਂ ਬਾਅਦ ਤੈਨੂੰ ਗੋਦ ਮਿਲੇਗੀ ਅੱਲਾ ਦੇ। ਉਸ ਅੱਲਾ ਯਾਰ ਖਾਂ ਜੋਗੀ ਨੇ ਬਚਨ ਪਤਾ ਕੀ ਕਹੇ ਸੀ, ਕਹਿਣ ਲੱਗੇ ਕਾਜੀ ਜੀ ਮੈਂ ਮਸੀਤ ਵਿੱਚ ਜਾਣ ਤੋਂ ਮੁਨਕਰ ਨਹੀਂ ਹੁੰਦਾ, ਮੈਂ ਨਮਾਜ਼ ਪੜ੍ਹਨ ਤੋਂ ਮੁਨਕਰ ਨਹੀਂ ਹੁੰਦਾ, ਪਰ ਕਹਿਣ ਲੱਗੇ ਜਿਹੜਾ ਤੁਸੀਂ ਕਹਿ ਨਾ ਕਿ ਉਸ ਕਾਫਰ ਦੀ ਤੂੰ ਝੂਠੀ ਤਾਰੀਫ ਕੀਤੀ, ਕਹਿਣ ਲੱਗੇ ਉਹ ਨਹੀਂ ਜੇ ਮੈਂ ਮੰਨਣਾ, ਉਹ ਬਿਲਕੁਲ ਅੱਲਾ ਖੁਦਾ ਦਾ ਰੂਪ ਹੈ, ਜੋ ਮੈਂ ਉਹਦੀ ਵਡਿਆਈ ਕੀਤੀ ਸੱਚ ਬਿਆਨ ਕੀਤਾ, ਮੈਂ ਕੋਈ ਝੂਠ ਨਹੀਂ ਬੋਲਿਆ। ਤੁਸੀਂ ਕਹਿੰਦੇ ਜੇ ਵੀ ਜੇ ਤੂੰ ਆਪਣੀ ਭੁੱਲ ਨਾ ਬਖਸ਼ਾਈ ਤੇ ਅੱਲਾ ਖੁਦਾ ਨੇ ਤੈਨੂੰ ਆਪਣੇ ਘਰ ਦੇ ਵਿੱਚ ਥਾਂ ਨਹੀਂ ਦੇਣੀ, ਕਹਿਣ ਲੱਗੇ ਕੋਈ ਗੱਲ ਨਹੀਂ, ਪਰ ਮੈਨੂੰ ਵਿਸ਼ਵਾਸ ਏ ਉਹ ਜਿਸ ਪੀਰ ਪੈਗੰਬਰ ਦੀ, ਜਿਸ ਗੁਰੂ ਦੀ ਮੈਂ ਵਡਿਆਈ ਕੀਤੀ ਹੈ ਨਾ, ਮਰਨ ਤੋਂ ਬਾਅਦ ਅੱਲਾ ਖੁਦਾ ਨਾਂ ਵੀ ਗੋ ਦਏਗਾ, ਪਰ ਮੈਨੂੰ ਵਿਸ਼ਵਾਸ ਏ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੈਨੂੰ ਜ਼ਰੂਰ ਆਪਣੀ ਗੋਦੀ ਦੇਣ। ਫਿਰ ਸਵਾਦ ਆ ਗਿਆ ਨਾ ਜੀਂਦਿਆਂ ਜੀ ਗੁਰੂ ਦੇ ਚਰਨਾਂ ਵਿੱਚ ਜੁੜਨ। ਇਹਨ ਬਿਨ ਇਸੇ ਤਰ੍ਹਾਂ ਗੁਰਮੁਖੋ, ਅਸੀਂ ਜੀਂਦਿਆਂ ਜੀ ਗੁਰੂ ਦੇ ਵਾਲੇ ਬਣਨਾ, ਜੀਂਦਿਆਂ ਜੀ ਪਰਮਾਤਮਾ ਵਿੱਚ ਅਭੇਦ ਹੋਣਾ, ਮਰਨ ਤੋਂ ਬਾਅਦ ਵਾਲਾ ਇਹ ਜਿਹੜਾ ਖਿਆਲ ਹੈ ਨਾ ਇਹਨੂੰ ਛੱਡਣਾ। ਅੱਜ ਭਗਤ ਰਵਿਦਾਸ ਸਾਹਿਬ ਜੀ ਨੇ ਜੋ ਇਹ ਬਹੁਤ ਅਲਾ ਬਣ ਸਾਡੀ ਝੋਲੀ ਵਿੱਚ ਪਾਏ ਨੇ, ਉਹਨਾਂ ਨੇ ਭਰਮ ਦਾ ਜ਼ਿਕਰ ਕੀਤਾ ਵੀ ਭਰਮ ਜਿਹੜਾ ਭਰਮ ਹੈ ਨਾ ਇਹ ਬੰਦੇ ਨੂੰ ਗੁਰੂ ਤੋਂ ਦੂਰ ਲੈ ਜਾਂਦਾ, ਜਿਹੜਾ ਭਰਮ ਹੈ ਇਹ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦਾ। ਭਰਮ ਦੇ ਅਰਥ ਹੁੰਦੇ ਨੇ ਭੁਲੇਖਾ ਪੈ ਜਾਣ, ਅਸਲ ਵਿੱਚ ਸੱਚਾਈ ਹੋਣੀ ਨਾ ਤੇ ਬੰਦਾ ਸੱਚ ਸਮਝ ਲੈ, ਝੂਠ ਨੂੰ ਸੱਚ ਸਮਝ ਲੈਣਾ ਤੇ ਸੱਚ ਨੂੰ ਝੂਠ ਸਮਝ ਲੈਣਾ, ਇਹ ਵੀ ਭਰਮ ਹੀ ਨਾ ਵੀ ਇੱਕ ਸੰਤ ਬੰਦਗੀ ਕਰਨ ਵਾਲਾ, ਅਸੀਂ ਕਈ ਵਾਰੀ ਉਹਨੂੰ ਪਖੰਡੀ ਸਮਝ ਲੈਂਦੇ ਹਾਂ ਤੇ ਇੱਕ ਪਖੰਡ ਕਰਨ ਵਾਲੇ ਨੂੰ ਅਸੀਂ ਅਸਲੀ ਸੰਤ ਸਮਝ ਲੈਂਦੇ, ਇਹ ਸਾਡੇ ਮਨ ਦਾ ਭਰਮ ਹੈ, ਭੁਲੇਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਇਸ ਭਰਮ ਦੀ ਵਿਆਖਿਆ ਬੜੀ ਕਮਾਲ ਦੀ ਕੀਤੀ। ਭਰਮ ਕੀ ਹੈ? ਭੁਲੇਖਾ ਪੈਣਾ। ਇਹਨੂੰ ਹੋਰ ਛੋਟੀ ਜਿਹੀ ਉਦਾਹਰਨ ਦੇ ਕੇ ਸਮਝ ਲਈਏ, ਜਿਵੇਂ ਆਪਾਂ ਹੁਣ ਆਪਣੇ ਇਸ ਹਾਲ ਵਿੱਚ ਬੈਠੇ ਹਾਂ ਜਾਂ ਆਪਣੇ ਕਮਰੇ ਵਿੱਚ ਬੈਠੇ ਹੋਏ ਹਾਂ, ਰਾਤ ਪਈ ਹੋਵੇ, ਹਨੇਰਾ ਹੋਵੇ, ਤੇ ਸਾਡੇ ਮਨ ਵਿੱਚ ਭੁਲੇਖਾ ਪੈਦਾ ਹੁੰਦਾ ਹੈ ਵੀ ਕਈ ਵਾਰੀ ਬਾਹਰ ਬਹੁਤ ਭਾਰੀ ਮੀਂਹ ਪੈ ਰਿਹਾ, ਤੇ ਜਦੋਂ ਬੰਦਾ ਉੱਠ ਕੇ ਦਰਵਾਜ਼ਾ ਖੋਲ੍ਹ ਕੇ ਵੇਖਦਾ ਤੇ ਬਾਹਰ 'ਚ ਕੋਈ ਮੀਂਹ ਨਹੀਂ, ਮੌਸਮ ਬੜਾ ਕਮਾਲ ਦਾ ਹੈ। ਉਹ ਸਾਡੇ ਅੰਦਰ ਇੱਕ ਭਰਮ ਪੈਦਾ ਹੋ ਗਿਆ ਸੀ, ਭੁਲੇਖਾ ਪੈਦਾ ਹੋ ਗਿਆ ਸੀ, ਅਸਲ ਵਿੱਚ ਜੋ ਹੈ ਨਹੀਂ ਸੀ ਉਹਨੂੰ ਅਸੀਂ ਸਮਝ ਲਿਆ ਤੇ ਜੋ ਅਸਲ ਵਿੱਚ ਹੈ ਸੀ ਉਹਨੂੰ ਅਸੀਂ ਨਹੀਂ ਸਮਝ। ਜਿਵੇਂ ਬੰਦਾ ਦਿਨ ਵੇਲੇ ਲਾਈਟਾਂ ਬੰਦ ਕਰਕੇ ਕਮਰੇ ਵਿੱਚ ਬੈਠਾ, ਇਹਨੂੰ ਭਰਮ ਪੈਦਾ ਹੋ ਗਿਆ, ਭੁਲੇਖਾ ਪੈਦਾ ਹੋ ਗਿਆ ਵੀ ਬਾਹਰ 'ਤੇ ਕਿਤੇ ਰਾਤ ਪਈ, ਹਨੇਰਾ ਹੈ,
ਜਦੋਂ ਦਰਵਾਜ਼ਾ ਖੋਲਿਆ, ਖਿੜਕੀ ਖੋਲੀ ਤੇ ਬਾਹਰ ਬੜਾ ਸੋਹਣਾ ਇਹ ਮੌਸਮ ਧੁੱਪ ਲੱਗੀ ਸੀ, ਭਾਵ ਹੋਣਾ ਕੁਝ ਹੋਰ ਤੇ ਸਮਝ ਹੋਰ ਕੁਝ ਲੈਣ, ਭਰਮ ਵਿੱਚ ਪੈ ਜਾਣ, ਭੁਲੇਖੇ ਵਿੱਚ ਪੈ ਜਾਣ, ਇਹ ਭੁਲੇਖਾ ਹੀ ਹੈ। ਅਸੀਂ ਕਹਿੰਦੇ ਵੀ ਪਰਮਾਤਮਾ ਹੈ ਹੀ ਨਹੀਂ, ਪਰ ਜਿਨ੍ਹਾਂ ਨੇ ਵੇਖਿਆ ਉਹ ਅੱਜ ਬਚਨ ਕਹਿੰਦੇ ਪਏ ਨੇ, ਮੈਨੂੰ ਤੇ ਸਭ ਪਾਸੇ ਨਜ਼ਰ ਆ ਰਹੇ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹਿਣ ਇਸ ਭਰਮ ਦੀ ਵਿਆਖਿਆ ਕਰਦਿਆਂ, ਪਿੰਡਾਂ ਦੇ ਵਿੱਚ ਕਈ ਵਾਰੀ ਨਾ ਅਸੀਂ ਬਾਹਰ ਨਿਕਲ ਕੇ ਵੇਖਦੇ ਹੁੰਦੇ ਸਾਂ ਤੇ ਆਕਾਸ਼ ਦੇ ਵਿੱਚ ਬੱਦਲ ਬਣੇ ਹੁੰਦੇ ਸਨ, ਬੱਦਲ ਤੇ ਜਿਹੜੇ ਬੱਦਲ ਬਣੇ ਹੁੰਦੇ ਸਨ, ਕਈ ਵਾਰੀ ਉਹਨਾਂ ਵਿੱਚ ਭੁਲੇਖਾ ਪੈ ਜਾਂਦਾ ਸੀ, ਇੰਝ ਲੱਗਦਾ ਸੀ ਵੀ ਉਹ ਕੋਈ ਸ਼ੇਰ ਵਰਗੀ ਸ਼ਕਲ ਬਣ ਗਈ, ਕਿਸੇ ਮਨੁੱਖ ਵਰਗੀ ਸ਼ਕਲ ਬਣ ਗਈ, ਬੱਦਲਾਂ ਦੇ ਵਿੱਚ ਪਹਾੜਾਂ ਵਰਗੀ ਸ਼ਕਲ ਬਣ ਗਈ, ਇਹ ਬੱਦਲਾਂ ਦੇ ਵਿੱਚ ਐਸਾ ਕੋਈ ਭੁਲੇਖਾ ਪੈਂਦਾ। ਤੇ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ ਵੀ ਬੰਦੇ ਨੇ ਸਮਝ ਲਿਆ ਵੀ ਉਹ ਬੱਦਲਾਂ ਦੇ ਵਿੱਚ ਹਰੀ ਚੰਦ ਦੀ ਇੱਕ ਨਗਰੀ ਹੈ, ਨਗਰੀ ਬੜਾ ਸੋਹਣਾ ਸ਼ਹਿਰ ਵਸਿਆ, ਭੁਲੇਖਾ ਹੀ ਪੈ ਗਿਆ ਨਾ। ਪਰ ਕਹਿਣ ਲੱਗੇ ਬੰਦੇ ਅਸਲ ਵਿੱਚ ਤੇਰੀਆਂ ਅੱਖਾਂ ਦਾ ਭਰਮ ਹੈ, ਉਹ ਬੱਦਲਾਂ ਦੇ ਵਿੱਚ ਜਿਹੜਾ ਤੂੰ ਕਹਿੰਦਾ ਹਰੀ ਚੰਦ ਦੀ ਨਗਰੀ ਹੈ, ਕਹਿਣ ਲੱਗੇ ਨਗਰੀ ਨੀ, ਜਦੋਂ ਉੱਥੇ ਜਾ ਕੇ ਵੇਖੇਗਾ ਕੇਵਲ ਬੱਦਲ ਹੀ ਤੈਨੂੰ ਨਜ਼ਰ ਆਉਣ। ਗਰਮੀਆਂ ਦੀ ਰੁੱਤ ਦੇ ਵਿੱਚ ਨਾ ਤੁਸੀਂ ਜਦੋਂ ਹਾਈਵੇ ਤੇ ਜਾਂਦੇ ਹੋ ਨਾ, ਸੂਰਜ ਐ ਬਿਲਕੁਲ ਚਮਕ ਰਿਹਾ ਹੋਵੇ, ਦੂਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਤੇ ਤੁਸੀਂ ਗੱਡੀ ਦੇ ਵਿੱਚ ਬੈਠਿਆ ਬੈਠਿਆ ਇੱਕ ਕਿਲੋਮੀਟਰ ਦੀ ਅੱਗੇ ਦੂਰੀ ਤੇ ਵੇਖੋਗੇ, ਤੁਹਾਨੂੰ ਇੰਜ ਲੱਗੇਗਾ ਵੀ ਜਿਵੇਂ ਸੜਕ ਦੇ ਉੱਤੇ ਪਾਣੀ ਕਿਸੇ ਨੇ ਡੋਲਿਆ। ਅਸਲ ਵਿੱਚ ਪਾਣੀ ਹੁੰਦਾ ਨੀ, ਬੰਦੇ ਨੂੰ ਭੁਲੇਖਾ ਪੈਂਦਾ ਕਿਉਂਕਿ ਸੂਰਜ ਦੀਆਂ ਕਿਰਨਾਂ ਦੇ ਕਰਕੇ ਉਸ ਸੜਕ ਦੇ ਉੱਤੇ ਜਦੋਂ ਲਿਸ਼ਕ ਪੈਂਦੀ ਹੈ ਨਾ, ਤੇ ਬੰਦਾ ਕਹਿੰਦੇ ਵੀ ਇੱਥੇ ਪਾਣੀ ਡੁੱਲਿਆ। ਜਦੋਂ ਉੱਥੇ ਬੰਦਾ ਜਾਂਦਾ, ਜਾ ਕੇ ਵੇਖਦਾ ਸੜਕ ਤੇ ਸੁੱਕੀ, ਅਸਲ ਵਿੱਚ ਉਹ ਵੀ ਸਾਡੀਆਂ ਅੱਖਾਂ ਦਾ ਭੁਲੇਖਾ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਭਰਮ ਦੀ ਭੁਲੇਖਾ ਕੀ ਹੈ। ਕਹਿਣ ਲੱਗੇ ਬੰਦਾ ਰਾਤ ਨੂੰ ਸੁੱਤਾ ਸੀ, ਹੈ ਰਾਜਾ ਸੀ, ਤੇ ਕਹਿਣ ਲੱਗੇ ਰਾਜੇ ਨੂੰ ਸੁੱਤੇ ਪਿਆ ਸੁਪਨਾ ਆ ਗਿਆ ਵੀ ਉਹ ਦਰ ਦਰ ਤੇ ਘਰ ਘਰ ਦੇ ਵਿੱਚ ਮੰਗਤਾ ਬਣ ਕੇ ਮੰਗੀ ਜਾਂਦਾ, ਮੰਗ ਰਿਹਾ। ਕਹਿਣ ਲੱਗੇ ਜਿਸ ਵੇਲੇ ਅੱਖ ਖੁੱਲੀ, ਬੜਾ ਹੈਰਾਨ ਹੋਇਆ, ਮਹਿਲਾਂ ਦੇ ਵਿੱਚ ਸੁੰਦਰ ਪਲੰਘ ਦੇ ਉੱਤੇ ਬਰਾਜ ਨੂੰ, ਕਹਿਣ ਲੱਗੇ ਉਹ ਤਾਂ ਕੇਵਲ ਭਰਮ ਪੈ ਗਿਆ ਸੀ ਉਹਨੂੰ, ਸੁੱਤੇ ਪਿਆ ਭੁਲੇਖਾ ਪੈ ਗਿਆ, ਅਸਲ ਵਿੱਚ ਮੈਂ ਹੈ ਰਾਜਾ ਹਾਂ, ਪਰ ਕਹਿਣ ਲੱਗੇ ਮੈਂ ਤੇ ਭਿਖਾਰੀ ਬਣਿਆ ਬੈਠਾ, ਸੁਪਨੇ ਵਿੱਚ ਭੁਲੇਖਾ ਪੈ ਗਿਆ। ਤੀਸਰੀ ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੀ ਜਿਸ ਵੇਲੇ ਬਾਜ਼ੀਗਰ ਪਿੰਡਾਂ ਵਿੱਚ ਆਉਂਦੇ ਹੁੰਦੇ ਸੀ ਨਾ, ਬਾਜ਼ੀ ਪਾਉਣ ਵਾਲੇ, ਤੁਸੀਂ ਵੇਖਦੇ ਜਾਦੂਗਰ, ਉਹਨਾਂ ਨੇ ਢੋਲ ਜਿਹਾ ਵਜਾਉਣਾ, ਲੋਕਾਂ ਨੇ ਇਕੱਠੇ ਹੋ ਜਾਣਾ, ਤੇ ਕਹਿਣ ਲੱਗੇ ਉਸੇ ਵੇਲੇ ਉਹਨਾਂ ਨੇ ਕਿਸੇ ਰੇਡੀਓ ਸਾਹਮਣੇ ਰੱਖ ਦੇਣਾ, ਕਿਸੇ ਦੀ ਜੇਬ ਵਿੱਚੋਂ ਪੈਸੇ ਕੱਢ ਦੇਣੇ, ਕੱਪੜਿਆਂ ਦਾ ਥਾਨ ਮੰਗਾ ਦੇਣਾ, ਤੇ ਜਦੋਂ ਸਾਰਾ ਕੁਝ ਮੇਲਾ ਖਤਮ ਹੋ ਜਾਣਾ ਨਾ, ਉਸ ਵੇਲੇ ਹੱਥ ਵਿੱਚ ਕਟੋਰਾ ਫੜ ਕੇ ਤੇ ਇੱਕ ਰੁਪਇਆ ਕਹਿਣਾ ਵੀ ਜਿਨ੍ਹਾਂ ਨੇ ਇਹ ਸਾਡਾ ਬਾਜ਼ੀਗਰ ਦਾ ਖੇਲ ਵੇਖਿਆ ਨਾ, ਇੱਕ ਇੱਕ ਟਕਾ ਜ਼ਰੂਰ ਦੇ ਕੇ ਜਾਓ। ਉਹ ਕਹਿਣ ਲੱਗੇ ਅਸਲ ਦੇ ਵਿੱਚ ਉਹ ਜਿਹੜਾ ਤੁਹਾਨੂੰ ਇੰਨੀਆਂ ਚੀਜ਼ਾਂ ਕੱਢ ਕੇ ਵਿਖਾ ਰਿਹਾ ਸੀ, ਅਸਲ ਵਿੱਚ ਇੱਕ ਭਰਮ ਸੀ, ਭੁਲੇਖਾ ਸੀ, ਅਸਲੀਅਤ ਕੁਝ ਹੋਰ ਸੀ। ਇਸੇ ਤਰ੍ਹਾਂ ਇਨ ਬਿਨ ਸੰਸਾਰ ਦੇ ਵਿੱਚ ਪਰਮਾਤਮਾ ਦੀ ਅਸੀਂ ਅੰਸ਼ ਸੀ, ਪਰਮਾਤਮਾ ਹੈ ਸੀ, ਸਾਡੀ ਅਗਿਆਨਤਾ ਕਰਕੇ ਅਸੀਂ ਕਹਿ ਦਿੱਤਾ ਵੀ ਪਰਮਾਤਮਾ ਹੈ ਨਹੀਂ। ਮਨੁੱਖ ਨੇ ਰੱਬ ਨੂੰ ਵੱਖਰਾ ਸਮਝ ਲਿਆ ਤੇ ਆਪਣੇ ਆਪ ਨੂੰ ਵੱਖਰਾ ਸਮਝ ਲਿਆ, ਪਹਿਲੀ ਗੱਲ ਤੇ ਮੰਨਣ ਵਾਸਤੇ ਤਿਆਰ ਹੀ ਨੇ। ਉਹ ਭਰਮ ਭੁਲੇਖਾ ਜਿਹੜਾ ਸੀ ਨਾ, ਅੱਜ ਭਗਤ ਰਵਿਦਾਸ ਸਾਹਿਬ ਜੀ ਨੇ ਇਸ ਸ਼ਬਦ ਰਾਹੀਂ ਸਾਡੇ ਸਾਹਮਣੇ ਬਿਆਨ ਕੀਤਾ ਤੇ ਦੂਰ ਕੀਤਾ। ਬੰਦਿਆ ਨਹੀਂ, ਰੱਬ ਦੂਰ ਨਹੀਂ, ਰੱਬ ਦੇ ਤੇਰੇ ਹਿਰਦੇ ਵਿੱਚ ਬੈਠੇ। ਤੂੰ ਕਹਿੰਦਾ ਰੱਬ ਹੈ ਨਹੀਂ, ਰੱਬ ਹੈ ਤੇ ਅਸੀਂ ਤੇਰੇ ਫਿਰਦੇ। ਉਹ ਕੁਝ ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਸਾਹਿਬ ਦਾ, ਮੈਂ ਉਹ ਬਚਨ ਪੜ੍ਹ ਕੇ ਸੁਣਾ ਦਿਆਂ। ਉਹ ਕਹਿੰਦੇ ਨੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸ। ਉੱਥੇ ਕਿਸੇ ਦੀ ਪਿਆਸ ਥੋੜਾ ਬੁਝਣੀ, ਪਾਣੀ ਨੇ ਭੁਲੇਖਾ ਹੀ ਪਾਇਆ ਨਾ, ਪਾਣੀ ਹੈ ਨਾ। ਸੁਪਨੇ ਰਾਜ ਕਮਾਈਏ ਕਰ ਭੋਗ ਬਲਾਸਾ, ਛਾਇਆ ਦੇਖ ਨਾ ਰਹਿ ਕੋ ਪੂਜੇ ਆਸਾ, ਬਾਜੀ ਗਰਦੀ ਖੇਡ ਜਿਉਂ ਸਭ ਕੂੜ ਤਮਾਸਾ। ਪੰਜ ਪ੍ਰਕਾਰ ਦਾ ਭਰਮ ਜਿਹੜਾ ਹੈ ਨਾ, ਉਹ ਸਾਡੇ ਵਿਦਵਾਨਾਂ ਨੇ ਦੱਸਿਆ। ਇੱਕ ਤੇ ਇਹ ਵੀ ਭਰਮ ਪੈ ਗਿਆ ਵੀ ਮੈਂ ਹੀ ਸਭ ਤੋਂ ਸਿਆਣਾ, ਮੇਰੇ ਤੋਂ ਕੋਈ ਸਿਆਣਾ ਹੈ ਹੀ। ਦੂਸਰਾ ਭਰਮ ਇਹ ਪੈ ਗਿਆ ਵੀ ਮੈਂ ਸੰਸਾਰ ਵਿੱਚ ਆਇਆ ਤੇ ਕਿਹੜਾ ਮੈਂ ਚਲੇ ਜਾਣਾ। ਇਹ ਵੀ ਭਰਮ ਹੀ ਹੈ ਨਾ ਸਾਡਾ, ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਜਾਂ ਅਸੀਂ ਕਹਿ ਦਿੰਦੇ ਹਾਂ ਵੀ
ਸੰਸਾਰ ਵਿੱਚ ਆਏ ਲੋਕ ਹੀ ਜਾ ਰਹੇ ਨੇ, ਮੈਂ ਥੋੜਾ ਜਾਣਾ। ਪਰ ਮਹਾਰਾਜ ਜੀ ਕਹਿਣ ਲੱਗੇ, ਨਹੀਂ ਸੇਕ ਹਯਾਤੀ ਜਗ ਨਾ ਕੋਈ ਠਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਕੇ। ਇਹ ਵੀ ਸਾਡੇ ਮਨ ਦਾ ਭਰਮ ਤੇ ਭੁਲੇਖਾ ਹੈ। ਅੱਜ ਭਗਤ ਰਵਿਦਾਸ ਸਾਹਿਬ ਜੀ ਨੇ ਨਾ ਉਸ ਭਰਮ ਦੀਆਂ ਕੁਝ ਉਦਾਹਰਨਾਂ ਦਿੱਤੀਆਂ। ਪਹਿਲੀ ਪੰਕਤੀ ਇੱਥੋਂ ਉਹਨਾਂ ਨੇ ਆਰੰਭ ਕੀਤੀ, ਮੈਂ ਰਹਾਉ ਦੀ ਪੰਕਤੀ ਜਿਹਦੇ ਆਪਾਂ ਅਰਥ ਕੀਤੇ ਨੇ ਉਹ ਪੜ੍ਹ ਕੇ ਸੁਣਾ ਦਿਆਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਮਾਧਵੇ ਕਿਆ ਕਹੀਏ ਬ੍ਰਹਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਹਿਣ ਲੱਗੇ ਵੀ ਆਹ ਹੈ ਅੰਦਰ ਦਾ ਪਿਓ। ਮਾਧਵੇ ਦੇ ਅਰਥ ਨੇ ਮਾਇਆ ਦਾ ਪਤੀ ਪਰਮਾਤਮਾ ਹੈ। ਪਰਮਾਤਮਾ ਮੈਂ ਕਿਸ ਤਰ੍ਹਾਂ ਬਿਆਨ ਕਰਾਂ ਵੀ ਭਰਮ ਕੈਸਾ ਹੈ, ਜੈਸਾ ਮਾਨੀਏ, ਜਿਸ ਤਰ੍ਹਾਂ ਮਨੁੱਖ ਨੇ ਸਮਝ ਲਿਆ ਨਾ, ਹੋਏ ਨਾ ਤੈਸ। ਅਸਲ ਵਿੱਚ ਹੋਵੇ ਕੁਝ ਹੋਰ ਤੇ ਬੰਦਾ ਕੁਝ ਹੋਰ ਸਮਝ ਲੈ। ਪਹਿਲੀ ਪੰਕਤੀ ਵਿੱਚ ਫਿਰ ਉਹਨਾਂ ਨੇ ਜ਼ਿਕਰ ਕੀਤਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿਹੜਾ ਭਰਮ ਪਿਆ ਸੀ ਨਾ ਕਿ ਪਰਮਾਤਮਾ ਹੈ ਨਹੀਂ, ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਭਲਿਆ ਆਹ ਤੇਰਾ ਸੀ ਭਰਮ ਕੱਢੀਏ, ਪਰਮਾਤਮਾ ਤੇ ਹੈ ਪਰ ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ, ਕਿਉਂਕਿ ਤੇਰੇ ਅੰਦਰ ਹਲੇ ਤੱਕ ਮੈਂ ਬੈਠੀ ਹੈ। ਜਿਤਨੀ ਦੇਰ ਤੱਕ ਮੈਂ ਹੈ ਓਨੀ ਦੇਰ ਤੱਕ ਤੂੰ ਨਹੀਂ ਆਸ। ਜਬ ਹਮ ਹੋਤੇ, ਹਮ ਦੇ ਅਰਥ ਨੇ ਮੈਂ, ਭਾਵ ਜਿੰਨੀ ਦੇਰ ਅੰਦਰ ਹੰਕਾਰ ਨਾਲ ਭਰਿਆ ਪਿਆ ਓਨੀ ਦੇਰ ਤੱਕ ਨਿਰੰਕਾਰ ਨਾਲ ਸੰਬੰਧ ਨਹੀਂ ਜੁੜੇ। ਬੁੱਲੇ ਸ਼ਾਹ ਦਾ ਨਾ ਇੱਕ ਚੇਲਾ ਆਇਆ, ਉਹਦਾ ਸੇਵਾਦਾਰ ਸੇਵਾ ਕਰਨ ਵਾਲਾ, ਇੱਕ ਦਿਨ ਨੇ ਪੁੱਛਿਆ ਸੀ ਬੁੱਲੇ ਨੂੰ, ਬੁੱਲਿਆ ਮੁਰਸ਼ ਉਸਤਾਦ ਜੀ, ਤੁਹਾਡੇ ਤੇ ਇੰਨੀ ਬਖਸ਼ਿਸ਼, ਤੁਹਾਡੇ ਅੰਦਰ ਇੰਨੀਆਂ ਰਹਿਮਤਾਂ ਅੱਲਾ ਖੁਦਾ ਦੀਆਂ। ਕਹਿਣ ਲੱਗੇ ਉਹਦੇ ਵਿੱਚ ਕਿਵੇਂ ਭੇਦ ਹੋਇਆ ਜਾ ਸਕੇ, ਕਿਵੇਂ ਮਿਲਿਆ ਜਾ ਸਕੇ। ਤੇ ਉਹਨਾਂ ਨੇ ਸਮਝਾਉਣ ਵਾਸਤੇ ਪਤਾ ਕੀ ਕਿਹਾ ਸੀ, ਕਹਿਣ ਲੱਗੇ ਬੇਟਾ ਖਜੂਰ ਤੇ ਚੜ ਜਾ। ਸੋਚਿਆ ਵੀ ਹੋ ਸਕਦਾ ਵੀ ਇਹ ਵੀ ਕੋਈ ਜੁਗਤੀ ਹੋਵੇ ਉਸ ਅੱਲਾ ਖੁਦਾ ਨੂੰ ਮਿਲਣ ਦੇ। ਉਹ ਕਹਿਣ ਲੱਗੇ ਜੀ ਸੱਤ ਵਜੇ, ਜਿਸ ਵੇੜੇ ਉਹਦਾ ਚੇਲਾ ਉਹਦਾ ਸੇਵਾਦਾਰ ਖਜੂਰ ਤੇ ਚੜ੍ਹਨ ਲੱਗਾ, ਹੌਲੀ ਹੌਲੀ ਚੜ੍ਹਦਾ ਗਿਆ ਚੜ੍ਹਦਾ ਗਿਆ, ਜਦੋਂ ਕਾਫੀ ਉੱਚਾ ਚੜ੍ਹ ਗਿਆ, ਤਾਂ ਖਜੂਰ ਦਾ ਦਰਖਤ ਬੜਾ ਉੱਚਾ ਹੁੰਦਾ, ਜਿਸ ਵੇਲੇ ਕਾਫੀ ਉੱਚਾ ਚੜ੍ਹ ਗਿਆ, ਹੱਥ ਉਹਦਾ ਛੁੱਟਿਆ, ਪੈਰ ਖਿਸਕਿਆ, ਥੱਲੇ ਡਿੱਗ ਪਿਆ। ਥੱਲੇ ਡਿੱਗਦਿਆਂ ਸਾਰ ਹੀ ਉਹਨੇ ਆਪਣੀ ਜ਼ਬਾਨ ਤੋਂ ਬਚਨ ਕਹਿ ਦਿੱਤੇ, ਮੈਂ ਮੂਆ। ਤੇ ਉਸੇ ਵੇਲੇ ਜਦ ਉਹਦੇ ਉਸਤਾਦ ਸਨ ਬੁੱਲੇ ਸ਼ਾਹ, ਕਹਿਣ ਲੱਗੇ ਤੂੰ ਹੋਆ, ਬਸ ਆਈ ਜੁਗਤੀ, ਉਸ ਪਰਮਾਤਮਾ ਨੂੰ ਮਿਲਣਾ, ਉਹਦੇ ਵਿੱਚ ਅਭੇਦ ਹੋਣਾ ਹੈ, ਮੈਂ ਮਰੇਗੀ ਤੇ ਤੂੰ ਹੋਏਗਾ। ਜਦੋਂ ਕਹਿੰਦਾ ਮੈਂ ਮੂਆ, ਉਸ ਵੇਲੇ ਕਹਿ ਦਿੱਤਾ ਤੂੰ ਹੋਆ। ਜਦੋਂ ਅੰਦਰ ਦੀ ਹਉਮੈ ਮਰਦੀ ਹੈ ਨਾ, ਉਸ ਵੇਲੇ ਉਸ ਪਰਮਾਤਮਾ ਦਾ ਸਰੂਪ ਸਾਹਮਣੇ, ਇਹ ਹਉਮੈ ਦਾ ਪੜਦਾ ਜੇ ਜਿਹੜਾ ਸਾਨੂੰ ਪਰਮਾਤਮਾ ਤੱਕ ਪਹੁੰਚਣ ਨਹੀਂ ਦਿੰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਜਿੰਨੀ ਦੇਰ ਤੱਕ ਅੰਦਰ ਮੈਂ ਹੈ ਓਨੀ ਦੇਰ ਤੱਕ ਪਰਮਾਤਮਾ ਜੀ ਤੁਸੀਂ ਨਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਮੇਰੇ ਅੰਦਰੋਂ ਮੈਂ ਮੁੱਕ ਗਈ, ਭਗਤ ਰਵਿਦਾਸ ਜੀ ਕਹਿੰਦੇ ਅਬ ਤੂੰ ਹੀ, ਹੁਣ ਜਦੋਂ ਮੈਂ ਮੁੱਕ ਗਈ ਨਾ ਤੇ ਰੱਬ ਜੀ ਮੈਂ ਜਿੱਧਰ ਵੀ ਵੇਹਣਾ ਉਧਰ ਮੈਨੂੰ ਤੁਹਾਡਾ ਸਰੂਪ ਨਜ਼ਰ ਆਉਂਦਾ, ਉਧਰ ਹੀ ਤੁਸੀਂ ਸਾਹਮਣੇ ਸਾਕਸ਼ਾਤ ਮੈਨੂੰ ਦਰਸ਼ਨ ਦਿੰਦੇ। ਆਏ ਤੇ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬਾਰ ਬਾਰ ਕਹਿੰਦੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਆਪਾਂ ਬਚਨ ਪੜ੍ਹਦੇ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਇਹ ਅਵਸਥਾ ਉਦੋਂ ਬਣਨੀ ਜਦੋਂ ਅੰਦਰ ਦੀ ਮੈਂ ਖਤਮ ਹੋ ਗਈ, ਜਦੋਂ ਮੈਂ ਖਤਮ ਹੋ ਗਈ ਉਦੋਂ ਤੂੰ ਹੋਆ। ਅਨਲ ਅਗਮ ਜੈਸੇ ਲਹਿਰ ਮੈਂ ਉਧਦ ਜਲ ਕੇਵਲ ਜਲ ਮਾਏ। ਅਨਲ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ ਹਵਾ, ਉਧਦ ਦੇ ਅਗਮ ਦੇ ਅਰਥ ਕੀਤੇ ਨੇ ਸਾਡੀ ਪਹੁੰਚ ਤੋਂ ਪਰੇ, ਉਧਦ ਦੇ ਅਰਥ ਕੀਤੇ ਨੇ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਲਪਾ ਲਪ। ਭਗਤ ਰਵਿਦਾਸ ਸਾਹਿਬ ਜੀ ਕੈਸੀ ਉਦਾਹਰਨ ਦਿੰਦੇ ਪਏ, ਉਹ ਕਹਿਣ ਲੱਗੇ ਵੀ ਜਿਵੇਂ ਕਿਤੇ ਹਵਾ ਚੱਲਦੀ ਹੋਵੇ ਨਾ, ਬੜੀ ਤੇਜ਼ ਹਵਾ ਚੱਲਦੀ ਹੋਵੇ,
ਤੇ ਸਮੁੰਦਰ ਦੇ ਵਿੱਚ ਫਿਰ ਹਵਾ ਦੇ ਨਾਲ ਬੜੀਆਂ ਉੱਚੀ ਉੱਚੀ ਲਹਿਰਾਂ ਉੱਠਦੀਆਂ ਤੇ ਕਹਿਣ ਲੱਗੇ ਬੰਦੇ ਨੇ ਉਹਨਾਂ ਨੂੰ ਨਾਂ ਦੱਸ ਦਿੱਤਾ, ਕਿਸੇ ਨੇ ਲਹਿਰਾਂ ਕਹਿ ਦਿੱਤੀਆਂ, ਕਿਸੇ ਨੇ ਹੋਰ ਕੁਝ ਉਹਦਾ ਨਾਂ ਰੱਖ ਦਿੱਤਾ। ਪਾਣੀ ਸੀ ਸਮੁੰਦਰ ਦੇ, ਸਮੁੰਦਰ ਵਿੱਚ ਉੱਠਿਆ ਸੀ, ਪਰ ਬੰਦੇ ਨੇ ਸਮੁੰਦਰ ਨੂੰ ਵੱਖਰਾ ਕਰ ਦਿੱਤਾ, ਲਹਿਰਾਂ ਨੂੰ ਵੱਖਰਾ ਕਰ ਦਿੱਤਾ। ਕਹਿਣ ਲੱਗੇ ਤੇ ਲਹਿਰਾਂ ਉੱਠੀਆਂ ਨੇ, ਸਮੁੰਦਰ ਵੱਖਰਾ ਤੇ ਲਹਿਰਾਂ ਵੱਖਰਾ। ਪਰ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਨਹੀਂ ਭਲਿਓ, ਸਮੁੰਦਰ ਤੇ ਲਹਿਰਾਂ ਵੱਖਰੀਆਂ ਨਹੀਂ, ਬਸ ਕੇਵਲ ਜਦੋਂ ਹਵਾ ਦਾ ਵੇਗ ਆਇਆ ਸੀ ਉਦੋਂ ਪਾਣੀ ਉੱਚਾ ਉੱਠਿਆ, ਸਾਡੀਆਂ ਅੱਖਾਂ ਨੇ ਭਰਮ ਭੁਲੇਖਾ ਖਾ ਲਿਆ, ਇੱਕ ਪਾਸੇ ਪਾਣੀ ਨੂੰ ਸਮੁੰਦਰ ਕਹਿ ਦਿੱਤਾ, ਇੱਕ ਪਾਸੇ ਪਾਣੀ ਨੂੰ ਲਹਿਰਾਂ ਕਹਿ ਦਿੱਤੀਆਂ। ਹਵਾ ਸ਼ਾਂਤ ਹੋਈ ਤੇ ਉਹੀ ਲਹਿਰਾਂ ਫਿਰ ਸਮੁੰਦਰ ਦਾ ਰੂਪ ਬਣ ਗਿਆ। ਕਹਿਣ ਲੱਗੇ ਇਸੇ ਤਰ੍ਹਾਂ ਸਾਡੇ ਅੰਦਰ ਭਰਮ ਭੁਲੇਖਾ ਹੈ, ਅਸੀਂ ਰੱਬ ਨੂੰ ਵੱਖਰਾ ਕਰ ਦਿੱਤਾ ਹੈ, ਮਨੁੱਖ ਨੂੰ ਵੱਖਰਾ ਕਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਹੈ ਪਰਮਾਤਮਾ ਦਾ ਹੀ ਰੂਪ ਸੀ, ਬਸ ਹਉਂ ਕਰਕੇ ਮਨੁੱਖ ਦੇ ਹੰਕਾਰ ਕਰਕੇ ਬੰਦਾ ਆਪਣੀ ਹਸਤੀ ਨੂੰ ਵੱਖਰਾ ਸਮਝ ਬੈਠਾ। ਜਿਸ ਵੇਲੇ ਇਹਦੀ ਅੰਦਰੋਂ ਹਉਂ ਖਤਮ ਹੁੰਦੀ ਏ, ਇਹ ਫਿਰ ਉਹਦਾ ਹੀ ਰੂਪ ਹੋ ਜਾਂਦਾ। ਬਸ ਜਿਵੇਂ ਸਮੁੰਦਰ ਦਾ ਪਾਣੀ ਤੇ ਲਹਿਰਾਂ ਸਾਨੂੰ ਵੱਖਰੀਆਂ ਦਿਖਦੀਆਂ ਨੇ, ਪਰ ਹੈ ਵੱਖਰੀਆਂ ਨਹੀਂ, ਹੈ ਉਹਦੇ ਰੂਪ ਏ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਿੰਨੇ ਵੀ ਮਨੁੱਖ ਨੇ ਇੱਕ ਲਹਿਰਾਂ ਦੀ ਤਰ੍ਹਾਂ ਸਾਨੂੰ ਨਜ਼ਰ ਆਉਂਦੇ ਨੇ, ਅਸਲ ਵਿੱਚ ਹੈ ਉਹਦਾ ਹੀ ਰੂਪ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਗਲੀ ਉਦਾਹਰਨ ਭਗਤ ਰਵਿਦਾਸ ਜੀ ਨੇ ਦਿੱਤੀ, ਰਹਾਉ ਤੱਕ ਮੈਂ ਭਗਤੀ ਪੜ੍ਹਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਧਦ ਜਲ ਕੇਵਲ ਜਰਮਾਈ। ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਏ ਉਹਦਾ ਰੂਪ। ਮਾਧਵੇ ਕਿਆ ਕਹੀਏ ਪਰਮਾਇਸ, ਮੈਂ ਕਿਵੇਂ ਬਿਆਨ ਕਰਕੇ ਦੱਸਾਂ ਵੀ ਭਰਮ ਕੈਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਅਸਲ ਵਿੱਚ ਉਹ ਭਰਮ ਹੈ ਜਿਹਨੂੰ ਅਸੀਂ ਅੰਦਰ ਬੈਠਿਆਂ ਕੁਝ ਹੋਰ ਸਮਝ ਲੈਂਦੇ ਹਾਂ, ਪਰ ਬਾਹਰ ਨਿਕਲ ਕੇ ਵੇਖਦੇ ਹਾਂ ਤੇ ਹੋਰ ਹੁੰਦਾ ਹੈ। ਰਹਾਉ ਨਰਪਤ ਇੱਕ ਸਿੰਘਾਸਨ ਸਹਿਆ ਸੁਪਨੇ ਪਿਆ ਭਿਖਾਰੀ। ਕਹਿਣ ਲੱਗੇ ਇੱਕ ਰਾਜਾ, ਨਰਪਤ ਦੇ ਉੱਤੇ ਨਰਾਂ ਦਾ ਪਤੀ ਰਾਜਾ ਸੁੱਤਾ ਪਿਆ ਸੀ, ਸੁੱਤੇ ਪਏ ਨੂੰ ਸੁਪਨਾ ਆ ਗਿਆ ਤੇ ਹੱਥ ਵਿੱਚ ਕਟੋਰਾ ਫੜ ਕੇ ਤੇ ਦਰ ਦਰ ਤੇ ਮੰਗਦਾ। ਕਹਿਣ ਲੱਗੇ ਉਹਦਾ ਅਸਲ ਵਿੱਚ ਭਰਮ ਹੀ ਸੀ ਨਾ, ਹੈ ਰਾਜਾ ਸੀ ਪਰ ਭੁਲੇਖਾ ਪੈ ਗਿਆ, ਸੁਪਨੇ ਦੇ ਵਿੱਚ ਭਿਖਾਰੀ ਬਣਿਆ ਬੈਠਾ। ਜਦੋਂ ਉੱਠਿਆ ਤੇ ਉੱਠ ਕੇ ਹੈਰਾਨ ਹੋ ਗਿਆ, ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਮੈਂ ਤੇ ਐਵੇਂ ਭੁਲੇਖੇ ਵਿੱਚ ਪੈ ਗਿਆ, ਮੈਂ ਭਿਖਾਰੀ, ਮੈਂ ਤੇ ਬਹੁਤ ਵੱਡਾ ਰਾਜਾ ਸਮਰਾਟ। ਕਹਿਣ ਲੱਗੇ ਭੁਲੇਖੇ ਹੀ ਏ ਜਿਹੜਾ ਸਾਨੂੰ ਰੱਬ ਤੋਂ ਦੂਰ ਕਰ ਦਿੰਦਾ। ਅਸ਼ਿਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ, ਹਮਾਰੀ ਰਾਜ ਭਾਗ ਹੁੰਦਿਆਂ ਭੁਲੇਖੇ ਨੇ ਮੇਰੀ ਐਸੀ ਹਾਲਤ ਕਰ ਦਿੱਤੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਕਹਿੰਦੇ ਨੇ ਰਸੀ ਨੂੰ, ਭੁਯੰਗ ਕਹਿੰਦੇ ਨੇ ਸੱਪ ਨੂੰ। ਕਹਿ ਲੱਗੇ ਵੀ ਵਿਹੜੇ ਦੇ ਵਿੱਚ ਹਨੇਰਾ ਹੋਵੇ ਨਾ, ਹਨੇਰੇ ਦੇ ਵਿੱਚ ਕਿਤੇ ਰੱਸੀ ਪਈ ਹੋਵੇ ਤੇ ਬੰਦਾ ਕੋਲ ਜਾਂਦਾ ਤੇ ਉਸ ਵੇਲੇ ਤੜਪ ਜਾਂਦਾ, ਡਰ ਜਾਂਦਾ। ਉਹ ਕਹਿੰਦਾ ਤੇ ਸੱਪ ਰੱਸੀ ਨੂੰ ਸੱਪ ਸਮਝ ਲੈਂਦਾ, ਭੁਲੇਖਾ ਪੈ ਗਿਆ। ਜਦੋਂ ਬੰਦੇ ਨੇ ਆਪਣੇ ਹੱਥ ਵਿੱਚ ਲਾਈਟ ਲਈ, ਬਲਬ ਜਗਾਇਆ ਵੀ ਮੈਂ ਵੇਖ ਲਵਾਂ ਵੀ ਰੱਸੀ ਹੈ ਕਿ ਸੱਪ ਏ, ਜਦੋਂ ਕਿਤੇ ਲਾਈਟ ਆਨ ਕੀਤੀ ਸਾਰਾ ਭਰਮ ਭੁਲੇਖਾ ਦੂਰ ਹੋ ਗਿਆ। ਜਿਸ ਰੱਸੀ ਨੂੰ ਸੱਪ ਸਮਝੀ ਬੈਠਾ ਸੀ ਉਸ ਵੇਲੇ ਮੱਥੇ ਤੇ ਹੱਥ ਮਾਰਿਆ, ਮੈਂ ਤੇ ਐਵੇਂ ਡਰੀ ਜਾਣਾ, ਇਹ ਸੱਪ ਨਹੀਂ ਤੇ ਰੱਸੀ ਹੈ। ਬਸ ਕਹਿਣ ਲੱਗੇ ਆਏ ਸਾਡੇ ਅੰਦਰ ਦਾ ਭਰਮ, ਆਏ ਸਾਡੇ ਅੰਦਰ ਦਾ ਭੁਲੇਖਾ। ਅਸੀਂ ਕਹਿੰਦੇ ਰੱਬ ਹੈ ਨਹੀਂ, ਜਦੋਂ ਗਿਆਨ ਦਾ ਚਾਨਣ ਹੁੰਦਾ ਹੈ ਉਦੋਂ ਪਤਾ ਲੱਗ ਜਾਂਦਾ ਵੀ ਸਾਰਿਆਂ ਵਿੱਚ ਤੇ ਰੱਬ ਬੈਠਾ, ਸਾਰਿਆਂ ਵਿੱਚ ਤੇ ਪਰਮਾਤਮਾ ਬੈਠਾ। ਅੱਗੇ ਉਹਨਾਂ ਨੇ ਬਚਨ ਕਹੇ ਨੇ, ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਸੋਨੇ ਦੀ ਤੁਸੀਂ ਦੁਕਾਨ ਤੇ ਜਾਓ ਨਾ, ਇਹ ਉਦਾਹਰਣ ਹੀ ਦਿੰਦੇ ਪਏ ਨੇ ਭਗਤ ਰਵਿਦਾਸ ਸਾਹਿਬ ਵੀ ਬੰਦਿਆ ਤੇਰੇ ਮਨ ਦਾ ਭਰਮ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਕੇਵਲ ਉਹਨਾਂ ਵਿਚਰ ਕੇ ਸੰਸਾਰ ਵਿੱਚ ਤੂੰ ਆਪਣੀ ਹਸਤੀ ਨੂੰ ਵੱਖਰਾ ਬਣਾ ਲਿਆ। ਸੁਨਿਆਰੇ ਦੀ ਦੁਕਾਨ ਤੇ ਜਾਓ, ਉੱਥੇ ਗਹਿਣੇ ਸਾਨੂੰ ਵੇਖਣ ਨੂੰ ਮਿਲਦੇ, ਕੋ ਕੜਾ ਹੈ, ਕੋ ਮੁੰਦਰੀ ਹੈ, ਕੋ ਹਾਰ ਹੈ। ਪਰ ਕਹਿਣ ਲੱਗੇ ਇੱਕ ਪਾਸੇ ਸੋਨੇ ਦੀ ਡਲੀ ਪਈ, ਅਸੀਂ ਸੋਨੇ ਨੂੰ ਵੱਖਰਾ ਗਿਣਦੇ ਤੇ ਸੋਨੇ ਤੋਂ ਬਣੇ ਹੋਏ ਗਹਿਣਿਆਂ ਨੂੰ ਵੱਖਰਾ ਮੰਨ ਲਿਆ। ਪਰ ਜਿਸ ਵੇਲੇ ਸੁਨਿਆਰ ਸਾਰੇ ਗਹਿਣਿਆਂ ਨੂੰ ਇਕੱਠੇ ਕਰਕੇ ਕੋਠਾਲੀ ਵਿੱਚ ਪਾਉਂਦਾ, ਸੇਕ ਲਾਉਂਦਾ, ਫਿਰ ਸਾਰੇ ਗਹਿਣੇ ਜਿਹੜੇ ਨੇ ਉਹਦਾ ਰੂਪ ਹੋ ਜਾਂਦੇ। ਕੋਈ ਕੜਾ ਨਹੀਂ ਰਹਿੰਦਾ, ਕੋਈ ਹਾਰ ਨਹੀਂ ਰਹਿੰਦਾ, ਕੋਈ ਮੁੰਦਰੀ ਨਹੀਂ ਰਹਿੰਦੀ, ਇੱਕ ਸੋਨੇ ਦੀ ਡਲੀ ਬਣ ਜਾਂਦੀ। ਬਸ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇਨ ਬਿਨ ਇਸੇ ਤਰ੍ਹਾਂ, ਇੱਕ ਪਾਸੇ ਪਰਮਾਤਮਾ ਸੋਨੇ ਦੀ ਡਲੀ ਰੂਪ ਸੀ, ਅਸੀਂ ਵੱਖਰੇ ਵੱਖਰੇ ਹੋਂਦ ਕਰਕੇ ਕੜਾ ਮੰਨ ਲਿਆ, ਹਾਰ ਮੰਨ ਲਿਆ, ਪਰ ਜਿਸ ਵੇਲੇ ਸਭ ਕੁਝ ਫਨਾ ਹੋ ਗਿਆ ਫਿਰ ਪਰਮਾਤਮਾ ਦੇ ਵਿੱਚ ਭੇਦ ਹੋ ਗਏ, ਉਹਦੇ ਰੂਪ ਬਣ ਗਏ,
ਪਰ ਇਸ ਭਰਮ ਭੁਲੇਖੇ ਨੇ ਸਾਨੂੰ ਉਹਦੇ ਤੋਂ ਵੱਖਰਾ ਕਰ ਦਿੱਤਾ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣਾ। ਅਖੀਰ ਦੇ ਵਿੱਚ ਉਹਨਾਂ ਨੇ ਵੱਡਾ ਭਰਮ ਕੱਢਿਆ। ਕਹਿਣ ਲੱਗੇ ਬੰਦਾ ਪਹਿਲੀ ਗੱਲ ਤੇ ਕਹਿੰਦਾ ਰੱਬ ਹੈ ਹੀ ਨਹੀਂ, ਫਿਰ ਜੇ ਕੋਈ ਮੰਨਦਾ ਵੀ ਥੋੜਾ ਬਹੁਤ ਕਹਿੰਦਾ ਹੈ ਤੇ ਹੈ ਪਰ ਹੈ ਬਹੁਤ ਦੂਰ, ਸਾਡੇ ਨੇੜੇ ਹੋਵੇ ਤੇ ਨਜ਼ਰ ਨਾ ਆਵੇ। ਭਗਤ ਰਵਿਦਾਸ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿਣ ਲੱਗੇ ਬੰਦਿਆ ਰੱਬ ਪਹਿਲੀ ਗੱਲ ਤੇ ਹੈ, ਤੂੰ ਇਹ ਨਾ ਕਹਿ ਵੀ ਹੈ ਨਹੀਂ, ਉਹ ਹੈ ਤੇ ਸਭ ਕੁਝ ਹੈ। ਦੂਸਰਾ ਇਹਨੂੰ ਇਹ ਨਾ ਕਹਿ ਕਰ ਵੀ ਦੂਰ ਹੈ, ਉਹ ਤੇ ਤੇਰੇ ਹੱਥ ਨਾਲੋਂ ਵੀ ਨੇੜੇ। ਪੁੱਛੇ ਜੀ ਹੱਥ ਨਾਲੋਂ ਨੇੜੇ ਕਿਵੇਂ? ਹਾਲਾਂਕਿ ਸਾਡੇ ਸਰੀਰ ਦੇ ਅੰਗ ਜਿਹੜੇ ਨੇ ਨਾ, ਅੱਖ ਇੱਕ ਅੱਖ ਦੇ ਬਿਲਕੁਲ ਨੇੜੇ ਦੂਰ ਨੇ, ਸਾਡੀਆਂ ਅੱਖਾਂ ਸਿਰ ਦੇ ਬਿਲਕੁਲ ਨੇੜੇ ਨੇ, ਸਾਡੇ ਇੰਜ ਕਹਿ ਲਈਏ ਵੀ ਨੱਕ ਜਿਹੜਾ ਅੱਖਾਂ ਦੇ ਨੇੜੇ ਹੈ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਨਹੀਂ, ਸਾਡੇ ਸਰੀਰ ਦਾ ਸਭ ਤੋਂ ਨੇੜੇ ਵਾਲਾ ਅੰਗ ਜਿਹੜਾ ਨਾ ਉਹ ਹੱਥ ਹੈ। ਪੁੱਛਿਆ ਜੀ ਉਹ ਕਿਵੇਂ? ਕਹਿ ਲੱਗੇ ਸਿਰ ਵਿੱਚ ਦਰਦ ਹੋਵੇ ਤੇ ਅੱਖਾਂ ਨਹੀਂ ਜਾਂਦੀਆਂ, ਉੱਥੇ ਸਾਡਾ ਹੱਥ ਚਲਾ ਜਾਂਦਾ। ਪੇਟ ਵਿੱਚ ਦਰਦ ਹੋਵੇ ਤੇ ਸਾਡੀਆਂ ਅੱਖਾਂ ਉੱਥੇ ਨਹੀਂ ਜਾਂਦੀਆਂ, ਸਾਡਾ ਹੱਥ ਉੱਥੇ ਚਲਾ ਜਾਂਦਾ। ਪੈਰ ਵਿੱਚ ਦਰਦ ਹੋਵੇ, ਹਾਲਾਂਕਿ ਇੱਕ ਪੈਰ ਦੂਸਰੇ ਪੈਰ ਦੇ ਬਿਲਕੁਲ ਨੇੜੇ ਹੈ, ਪਰ ਕਹਿਣ ਲੱਗੇ ਉੱਥੇ ਹੱਥ ਜਾਂਦਾ। ਸਾਡੀ ਪਿੱਠ ਵਿੱਚ ਦਰਦ ਹੋਵੇ, ਉੱਥੇ ਵੀ ਬੰਦੇ ਦਾ ਹੱਥ ਪਹੁੰਚ ਜਾਂਦਾ ਹੈ। ਸਭ ਤੋਂ ਨੇੜੇ ਵਾਲਾ ਅੰਗ ਜਿਹੜਾ ਸਾਡਾ ਹੈ ਉਹ ਹੱਥ ਹੈ। ਭਗਤ ਰਵਿਦਾਸ ਸਾਹਿਬ ਕਹਿਣ ਲੱਗੇ ਭਲਿਆ ਇੱਕ ਗੱਲ ਤੈਨੂੰ ਮੈਂ ਹੋਰ ਦੱਸਾਂ, ਰੱਬ ਤੇ ਹੱਥ ਨਾਲੋਂ ਵੀ ਨੇੜੇ ਹੈ। ਹੱਥ ਬਾਅਦ ਵਿੱਚ ਪਹੁੰਚਦਾ ਹੈ, ਪਰਮਾਤਮਾ ਪਹਿਲਾਂ ਪਹੁੰਚ ਜਾਂਦਾ। ਸਰਬ ਹੈ ਏਕ ਅਨੇਕਾ ਸਵਾਮੀ, ਸਭ ਘਟ ਭੁੱਕ ਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ। ਰੱਬ ਨੂੰ ਦੂਰ ਨਾ ਜਾਣ, ਇਹ ਤੇਰੇ ਅੰਦਰ ਦਾ ਭਰਮ ਭੁਲੇਖ ਹੈ। ਰੱਬ ਬਿਲਕੁਲ ਤੇਰੇ ਨੇੜੇ ਹੈ, ਉਹ ਤੇਰੇ ਅੰਦਰ ਵਸਿਆ। ਬਸ ਰੱਬ ਹੈ, ਅਸੀਂ ਹੈ, ਹਰ ਹਰ ਜਨ ਦੀ ਏਕ ਹੈ। ਬਿਬ ਵਿਚਾਰ ਕਿਸ਼ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੇ ਸਮਾਏ। ਭਗਤ ਰਵਿਦਾਸ ਜੀ ਦੇ ਅਮੋਲਕ ਵਜਨ ਸਾਡੇ ਹਿਰਦੇ ਵਿੱਚ ਵਸਣ, ਅਸੀਂ ਪਰਮਾਤਮਾ ਨੂੰ ਅੰਗ ਸੰਗ ਸਮਝ ਕੇ ਉਹਦੇ ਭੈ ਆਪਣੇ ਮਨ ਵਿੱਚ ਰੱਖੀਏ, ਉਹਦੇ ਸਿਮਰਨ ਵਿੱਚ ਜੁੜੀਏ, ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭੈ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜਿਆ ਵਧਾਈਆ, ਰਾਗਰ ਤਨ ਪਰਵਾਰ ਪਰਿਆ, ਸਬਦ ਗਾਮੜੇ ਆਈਆ, ਸਬਦ ਉਤਾਂ ਗਾਵੋ, ਹਰੀ ਕੇ ਰਾਮਨ ਜਿਨੇ ਵਸਾਇਆ, ਕਹੇ ਨਾਨਕਾ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰਨਾ ਲੈ ਹਰਨਾ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰਾ ਸੁਆਮੀ ਸੁਖ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੈ, ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ, ਨਾਮ ਦਿਨ ਕਹਿ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਤ ਨਾਮ ਆਧਾਰ ਮੇਰਾ, ਦਿਨ ਭੁੱਖਾ ਸਭ ਗਵਾਈਆ, ਕਰ ਸੰਤ ਸੁਖ ਮਨੈ ਵਸਿਆ, ਜਿਨੇ ਇੱਛਾ ਸਾਹਿਬ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਟੋਂ, ਜਿਸ ਦਿਆਂ ਵਡਿਆਈਆ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਅਧਾਰੋ, ਵਾਜੇ ਪੰਚ ਸਭ ਤਟਕਾ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਨ ਪਾਇਆ, ਤੁਦ ਜਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰਨ ਹਦ ਵਾਜੇ, ਅਨ ਦਸਨਾ ਵਡ ਭਾਗੀਓ, ਸਿਰਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਿਰਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਆਇਆ ਭਰਪੂਰੇ, ਬਿਰਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ, ਦਿਵਸ ਰਾਤ ਦਾਈ ਦਾਇਆ, ਕੇਲਾ ਸਗਲ ਜਗਤ, ਚੰਗਿਆਈ ਆ ਬੁਰੇ ਆਈ ਆ, ਬਚੇ ਤਰ ਮਹਦੂਰ ਕਰਮੀ ਆਪ, ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਬੁੱਧ ਪਾਚੇ ਦਸਵੀਂ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨੇ ਲਿਆਵੇ ਤਾਂ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਤਿੰਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵਾਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਡ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਦੇ ਕੇ ਸਤਸੰਗ ਨਿਭਾਇਆ ਤੇ ਨਾਲੀ ਕਮਾਈ ਦਾ ਤੇ ਅੰਦਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਦ ਗੁਰਦੁਆਰਾ ਹੁੰਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੰਦਰ ਚਰਿਆਇਤ ਦੇਖ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਥ ਸਦਾ ਸਿਆਹੀ ਦੇ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਅਗਲੇ ਕ੍ਰਿਸ਼ਨ ਦਾਰ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਅਵਤਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਨੇ ਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾਲ ਦੇ ਕੇ ਨਿਹਾਲ ਅਰਦਾਸ ਜੀ ਹੋ ਬੇਹਤ ਬਾਣੀਆਂ ਦੇ ਪਾਠ ਹੋਏ ਐਸ ਵੇਲੇ ਰਾਕੇਸ਼ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀ ਡਿਗਰੀ ਬਾਈ ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਵਿਸਾਣੀ ਕਿਰਪਾ ਦਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਨੀ ਮਾਰ ਬੁੱਧੀ ਬਖਸ਼ਿਸ਼ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਮਿੱਤਰ ਕਿਰਾਮ ਸਿਆਜੀ ਦੇ ਗਿਆ ਤਿਆਰ ਕਰਕੇ ਹਾਜ਼ਰ ਦਤਾਰ ਆਪ ਜੀ ਭੋਗ ਲਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਮਨਵਾਜ ਆਪ ਦੀ ਬਖਸ਼ੀਆਂ ਦਾਤਾਂ ਚ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟੈਦੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਗੱਲ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚੇ ਦੀ ਪਾਲਤਾ ਕਰੋ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਤੇ ਤੇਰੇ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦਤਾਰ ਬਖਸ਼ਿਸ਼ ਕਰੋ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਤਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਸੰਦੋਸ਼ ਦਾਲ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਸ਼ਾਂ ਦੀ ਬਾਤ ਕਰੋ ਜੀ ਗੁਰੂ ਗਰੀਬ ਨਵਾਜ ਦੂਰ ਦੁਰਾਜ ਕਰਨਾ ਬੈਠ ਕੇ ਲਾਈਵ ਕਥਾ ਕੀਤੀ ਸਰਮਕਾਰੀ ਸਾਜ ਤੱਕ ਹਾਜ਼ਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਤਾਰਾ ਆਪਣੇ ਬਖਸ਼ਿਸ਼ ਦੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਦਿ ਚਾਨਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਪੇਟਾ ਕਾਦੀ ਚਾਨਣਾ ਪ੍ਰਵਾਨ ਕਰੋ ਬੱਚਿਆਂ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰਜਵਾਦ ਤਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਤਾਰ ਮੇਰੇ ਨਾਲ ਕਰਿਆਓ ਸੇਵਾ ਪ੍ਰਵਾਨ ਕਰੋ ਭੁਲੰਤ ਕੰਬਾਈ ਬਖਸ਼ੋ ਪੇਦਰ ਕਮਨਾਮੇ ਬਖਸ਼ਿਸ਼ ਪ੍ਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾ ਧਰਵਾਦੀ ਬਣਾਓ ਸਹੀ ਪਿਆਰੇ ਮੇਲੋ ਜੀ ਨੇ ਆਪਦਾ ਨਾਮ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ
ਜੋ ਪ੍ਰਭ ਕੋ ਮਿਲ ਬੋਚ ਹੈ ਕੋਈ ਸ਼ਬਦ ਮੈਂ ਰਾ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ।
1: ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਬਖਸ਼ੀ ਕੀ ਇਤਿਹਾਸ ਸੰਗਤ ਦਰਬਾਰ ਸ਼ਰਧਾ ਭਾਵਨਾ ਸਾਹਿਬ, ਮਹਾਰਾਜ ਨਿੱਕੀ ਗੁਰ ਚ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਅਦੇ ਕੀਤੇ ਸਰਵਨ ਕੀਤੇ ਨੇ, ਪਰੰਤ ਅੱਜ ਉਹਨਾਂ ਨੇ ਕਥਾ ਵਿਚਾਰ ਸਰਵਨ ਕੀਤੀ ਹੈ, ਅਰਦਾਸ ਦੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਪਿੱਤਰ ਗੁਰਾਂ ਨੇ ਸਰਵਨ ਕੀਤੇ ਹਨ। ਸੋ ਸਤ ਸਿੰਘ ਦਾ ਦਸ ਪਾਠਵਾਂ ਗੁਰੂ ਸਾਹਿਬ ਨੇ ਆਹ ਸਭ ਗੁਰੂ ਨੇ ਬਖਸ਼ੇ ਕੀਤਾ ਹੈ। ਔਰ ਸਤ ਸਿੰਘ ਦਾ ਸਿੰਘ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ ਸਰਬੱਤ ਭਲੇ ਵਾਸਤੇ। ਸੂਰ ਭਾਈ ਸਾਹਿਬ 10 ਵਜੇ ਤੱਕ ਲੜੀਵਾਰ ਸਹਿਜ ਪਾਠ ਕਰਨਗੇ। ਸਤ ਸਿੰਘ ਦਾ ਸਿੰਘ ਤੁਹਾਨੂੰ ਬੇਨਤੀ ਹੈ ਕਿ ਜਿਹਨਾਂ ਗੁਰੂ ਪੁਰਾਣੇ ਕਰਾਂ ਬਹਿ ਕੇ ਨਾਲ ਲੜੀਵਾਰ ਸਹਿਜ ਕਰ ਰਹੇ ਨੇ, ਵੋਟ ਪਾ ਕੇ ਹਨ। ਸੋ ਸਾਰੇ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਜੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਇਹ ਸਾਹਿਬ ਭੋਗ ਪੈਣੇ ਨੇ। ਸੋ ਸਤਸੰਗ ਜੀ ਦਾ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਜੋ ਮਾਈ ਭਾਈ ਪਾਠ ਕਰ ਰਹੇ ਜਾਂ ਕਰਨਾ ਚਾਹੁੰਦੇ ਨੇ, ਉਹ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਨਾਮ ਲਿਖਵਾ ਦਿਓ ਅਤੇ ਨਾਲ ਆਪਣਾ ਟੈਲੀਫੋਨ ਦੇ ਦਿਓ। ਉਹਦਾ ਟੈਲੀਫੋਨ ਹੈ 4087124145 408-712-4145। ਸਤਸੰਗ ਜੀ ਹੋਰ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਮਈ 27 ਤੋਂ ਲੈ ਕੇ 31 ਤੱਕ ਸਾਡੇ ਬੱਸ ਆ ਰਹੇ ਨੇ ਸ੍ਰੀਨਗਰ ਵਾਲੇ ਰਾਗੀ ਸਿੰਘ ਵੀਰ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ ਆ ਰਹੇ ਨੇ 27 ਤੋਂ 31 ਤੱਕ। ਇਸ ਸਮੇਂ ਜ਼ਰੂਰ ਹਾਜ਼ਰੀ ਭਰੋ ਅਤੇ ਸਮੇਂ ਦੇ ਡਾਕਟਰ ਨੂੰ ਯਤਨ ਕਰੋ। ਸੋ ਸਤਸੰਗ ਜੀ, ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ, ਆਪ ਜ਼ਰੂਰ ਹਾਜ਼ਰੀ ਭਰੋ, ਆਪ ਉਹਨਾਂ ਨੂੰ ਯਾਦ ਕਰੀਏ। ਸੋ ਜੂਨ 4 ਨੂੰ ਹੈ ਅਟੈਕ ਔਰ ਅਕਾਲ ਤਖ਼ਤ 1984 ਦਾ, ਜੋ ਘੱਲੂਕਾਰਾ ਜਿਸ ਨੇ ਬੇਅੰਤ ਸਿੰਘਾਂ ਸਿੰਘਣੀਆਂ ਬੱਚਿਆਂ ਨੂੰ ਸ਼ਹੀਦ ਕੀਤਾ ਸੀ, ਉਸ ਨੂੰ ਯਾਦ ਕਰ ਰਹੇ ਹਾਂ ਜ਼ਰੂਰ। ਸਤਸੰਗ ਜੀ ਜੂਨ 4 ਨੂੰ ਹਾਜ਼ਰੀਆਂ ਭਰੋ। ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਕਤ ਸਿੰਘ ਜੀ ਦਾ, ਹਾਜ਼ਰੀਆਂ ਭਰੋ ਅਤੇ ਉਹਨਾਂ ਦੀ ਬਖਸ਼ਿਆਂ ਦਾ ਧੰਨਵਾਦ ਕਰੀਏ। ਸੋ ਜੂਨ 6 ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ, ਉਸ ਦਿਨ ਵੀ ਆਪ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਸਤਸੰਗ ਜੀ, ਜੂਨ 8 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਹਰਿਮੰਦਰ ਸੱਚੇ ਪਾਤਸ਼ਾਹ ਜੀ, ਸਾਰੀ ਹਾਜ਼ਰੀਆਂ ਭਰੋ ਅਤੇ ਗੁਰੂ ਦੀ ਬਖਸ਼ਿਆਂ ਦਾ ਧੰਨਵਾਦ ਕਰੀਏ। ਸੋ ਭਾਈ ਸਾਹਿਬ ਤਰਨੈਲ ਤਿਆਰ ਨੇ ਇਸ ਵੇਲੇ। ਸੋ ਸਤਸੰਗ ਜੀ, ਭਾਈ ਸੁਨਾਮ ਸਿੰਘ ਜੀ ਆਪ ਜੀ ਨੂੰ ਸਰਵਨ ਕਰਾਉਣਗੇ, ਇਹ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ,

ਕਈ ਜਨਮ ਫੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ ਚੌਰਾਸੀ ਜੋਨ ਪਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹਿ ਪਰਵਾਨ।

ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰੱਖਿਆ ਜਿਨ ਕਰ ਜਤਨ ਜਿਨ ਦੀਨੀ ਸ਼ੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵ ਗੁਰਮਿਲ ਆਪਣਾ ਖਸਮ ਧਿਆਵ ਰਹਾਓ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇਂ ਕੋ ਥਾਨ ਜਿਨ ਦੀਆ ਨਿਮਾਨੇ ਕੋ ਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਾਖਨ ਹਾਰੇ ਕਉ ਸਾਲਾਹੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਿਸ ਕੀ ਸ਼ਰਨ ਨਾਹੀ ਪਾਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰਾ ਸਦ ਸੰਗ ਰਹਾਉ ਤਿਸ ਕੀ ਟੇਕ ਮਨੈ ਮੈਂ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰੱਖੈ ਆਪ ਲਾਜ ਕਿਆ

ਵਾਰੇਰੀ ਮਹੱਲਾ ਪੰਜਵਾਂ ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪਿਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜਿਹਵੇ ਤੂੰ ਰਾਮ ਗੁਣ ਗਾਓ ਨਿਮਕ ਨਿਮਖ ਹਰ ਹਰ ਹਰ ਧਿਆਓ ਆਨ ਨਾ ਸੁਣੀਐ ਕਤਹੂ ਜਾਈਏ ਸਾਧ ਸੰਗਤ ਵਡ ਭਾਗੀ ਪਾਈਏ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਇਹਾਂ ਉਹਾਂ ਸਦਾ ਸੁਹੇਲੀ ਹਰ ਗੁਣ ਗਾਵ ਤਰਸਨ ਅਮੋਲੀ ਬਨਸਮਤ ਬਨਸਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹੁਰ ਨਾ ਛੋਡੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸਤ ਅਪਾਰ ਇਸ ਹੀ ਭੀਤਰ ਸੁਨੀਅਤ ਸਾਹ ਕਵਨ ਵਾਪਾਰੀ ਜਾ ਕਾਉਹਾਂ ਵਿਸਾਹ ਨਾਮ ਰਤਨ ਕੋ ਬਿਉਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਓ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸੋ ਜੁਗਤ ਜਿਤ ਕਰ ਪੀਜੈ ਪਾਇ ਲਗੋ ਤਜ ਮੇਰਾ ਤੇਰੈ ਕਵਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾ ਕਾ ਕਿਨ ਬਿਦ ਪਾਵੈ ਕਵਨ ਸੁਬਿਦ ਜਿਤ ਭੀਤਰ ਬੁਲਾਵੈ ਤੂੰ ਵੱਡ ਸਾਹ ਜਾ ਕੇ ਕੋਟ ਬਣ ਜਾਰੇ ਕਵਨ ਸੁਦਾ ਤਾਲੇ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖ ਲਾਇਆ ਕਰ ਕਿਰਪਾ ਜਬ ਮੇਲੇ ਸਾਹੇ ਕਹੋ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾਂ ਗੁਆਰੇਰੀ ਰਹਿਣ ਦਿਨ ਸਰਹਿ ਇਕਰੰਗਾ ਪ੍ਰਭ ਕਉ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸਰਣੀ ਪਰੇ ਰਹਾਓ ਚਰਨ ਕਮਲ ਆਤਮ ਆਧਾਰ ਏਕ ਨਿਹਾਰੈ ਆਗਿਆਕਾਰ ਏਕੋ ਬਨਜ ਏਕੋ ਬਿਉਹਾਰੀ ਅਵਰ ਨ ਜਾਣੈ ਬਿਨ ਨਿਰੰਕਾਰੀ ਹਰਖ ਸੋਗ ਦੁਹੂ ਤੇ ਮੁਕਤੇ ਸਦਾ ਅਲਿਪਤ ਜੋਗ ਯਾਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਨੋ।

ਤੂੰ ਹੈ ਮੇਰਾ ਤਕੀਆ, ਮਨ ਤਨ ਅੰਤਰ ਤੂੰ ਹੀ ਤੇ ਆਇਆ, ਮਰਮ ਤੁਮਾਰਾ ਗੁਰ ਤੇ ਪਾਇਆ, ਸਤਿਗੁਰ ਤੇ ਦ੍ਰਿੜਿਆ ਇਕ ਏਕ ਹੈ, ਨਾਨਕ ਦਾਸ ਹਰ ਹਰ ਹਰ ਟੇਕੈ। ਗੌੜੀ ਗੁਵਾਰੇਰੀ ਮਹੱਲਾ ਪੰਜਵਾਂ, ਵਿਆਪਤ ਹਰਖ ਸੋਗ ਬਿਸਥਾਰ, ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਧਨ ਨਿਰਧਨ ਪੇਖ ਸੋਭਾ, ਮੂਲ ਵਿਆਦੀ ਵਿਆਪ ਸਲੋਭਾ, ਮਾਇਆ ਵਿਆਪਤ ਬਹੁ ਪਰਕਾਰੀ, ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾਓ, ਵਿਆਪਤ ਅਹਮ ਬੁੱਧ ਕਾ ਮਾਤਾ, ਵਿਆਪਤ ਪੁੱਤਰ ਕਲੱਤਰ ਸੰਗ ਰਾਤਾ, ਵਿਆਪਤ ਹਸਤ ਘੋੜੇ ਅਰ ਬਸਤਾ, ਵਿਆਪਤ ਰੂਪ ਜੋਬਨ ਮਦ ਮਸਤਾ, ਵਿਆਪਤ ਭੂਮ ਰੰਗ ਅਰ ਰੰਗਾ, ਵਿਆਪਤ ਗੀਤ ਨਾਦ ਸੁਣ ਸੰਗਾ, ਵਿਆਪਤ ਸੇਜ ਮਹਿਲ ਸਿੰਗਾਰ, ਪੰਚ ਦੂਤ ਵਿਆਪਤ ਅੰਧਿਆਰ, ਵਿਆਪਤ ਕਰਮ ਕਰੈ ਹਉ ਫਾਸਾ, ਵਿਆਪਤ ਗਿਰਸਤ ਵਿਆਪਤ ਉਦਾਸਾ, ਆਚਾਰ ਵਿਵਹਾਰ ਵਿਆਪਤ ਇਹ ਜਾਤ, ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ, ਸੰਤਨ ਕੇ ਬੰਧਨ

ਅੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੈ ਸਾਧ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤਮਈ ਬਾਣੀ ਦੇ ਸ੍ਰੀ ਸਹਿਜ ਪਾਠ ਕਰਦਿਆਂ ਦਾਸ ਪਾਸੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰ ਸੱਚੇ ਪਾਤਸ਼ਾਹ ਅਤੇ ਸਮੂਹ ਸੰਗਤ ਬਖਸ਼ੰਦ ਹੈ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੋਂ ਵਾਸਤੇ ਸਤਿਗੁਰ ਸੱਚੇ ਪਿਤਾ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬਾਣੀ ਸ਼ੁੱਧ ਉਚਾਰਨ ਲਈ ਸਮੱਤ ਬਖਸ਼ਿਸ਼ ਕਰਨ, ਬਾਣੀ ਦੀ ਸੋਝੀ ਬਖਸ਼ਣ। ਬਾਣੀ ਸਾਡੇ ਹਿਰਦੇ ਘਰ ਵਿੱਚ ਵਸੇ, ਬਾਣੀ ਦੇ ਅਨੁਸਾਰ ਸਾਡਾ ਜੀਵਨ ਬਣ ਜਾਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਸਰੀਰ ਇੱਕ ਨਗਰ ਹੈ, ਪਿੰਡ ਹੈ। ਜੀਵ ਆਤਮਾ ਇਸ ਦਾ ਸਰਦਾਰ ਹੈ, ਚੌਧਰੀ ਹੈ, ਮੁਖੀ ਹੈ। ਪਰ ਇਸ ਪਿੰਡ ਵਿੱਚ, ਇਸ ਨਗਰ ਵਿੱਚ ਇਕੱਲੀ ਜੀਵ ਆਤਮਾ ਨਹੀਂ ਵਸ, ਹੋਰ ਲੋਕ ਵੀ ਹਨ। ਵੱਖਰੇ ਵੱਖਰੀਆਂ ਰਸਤੀਆਂ, ਅੱਖਾਂ, ਕੰਨ, ਨਾਸਕਾ, ਇਹ ਜਿਹੜੇ ਇੰਦਰੀ ਹਨ, ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ। ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ,

ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਿਬੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਨਹੀਂ ਨਾਲ ਜਾਣਾ। ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦਾ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ। ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਚਲੋ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ ਹੈ। ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦਿੱਤਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਜੰਮਣਾ ਤੇ ਮਰਨਾ ਇੱਕ ਸਜ਼ਾ ਹੈ, ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ, ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੀ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ। ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਨੇ ਰੱਖਿਆ, ਜਾਵਤ ਨਾ ਰੱਖੇ ਕੋਈ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾ ਔਗੁਣਾ ਦੀ ਵਿਚਾਰਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਪਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀਂ ਚਾਰਾ, ਥਾਂ ਕੋ ਕੀਜੈ ਸਦ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

0: ਦਾਸਰਾ ਵੱਲੋਂ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਗੱਲਾਂ ਹੋ ਗਈਆਂ ਹੋਣਗੀਆਂ। ਗੁਰੂ ਬਖਸ਼ਣਹਾਰ, ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੀ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ। ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਗੁਰੂ ਸਵਾਰੀ ਸਾਹਿਬ।
2: ਹੁਣ ਜੋ ਅਗਲਾ ਇਕੱਠਾ ਆਪ ਜੀ ਨੂੰ ਕੀਰਤਨ ਕਰਨ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਬਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

myself, like,

think I didn't.

Creation. Wait.

ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀਅੜਾ ਅਤ ਚਲਾਇਆ ਜਾਨੀ ਅਤ ਚਲਾਇਆ ਲਿਖਿਆ ਆਇਆ ਰੁਨੈ ਵੀਰ ਸਬਾਏ ਕਾਇਆ ਹੰਸ ਥੀਆ ਵਿਛੋੜਾ ਜਾ ਦਿਨ ਪੁੰਨੈ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰਹੋ ਮੇਰੇ ਪਾਈ ਹੋ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾਂ ਆਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਉਂ ਮਹਿਮਾਣਾ ਕਾਹੇ ਗਾਰਬ ਕੀ ਜੈ ਜਿਤ ਸੇਵਿਐ ਦਰਗੈ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੇ

ਫੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਪਾਇਓ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਥ ਸੋ ਥੀਏ ਹੀਲੜਾ ਇਹੋ ਸੰਸਾਰੋ ਜਲ ਥਲ ਮਈਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਕ ਅਪਾਰੋ ਤਾਂਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿਨੇ ਤੇ ਆਇਆ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਣ ਹਾਰੋ ਜੋ ਤਿਸ ਭਾਵੈ ਸਮਰਥ ਸੋ ਥੀਐ

ਜਾਗਤ ਜੋਤ ਪਿਤਾ ਸਾਹਿਬ ਜਿਨ੍ਹਾਂ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਤਸੰਗਤ ਜੀ, ਅੱਜ ਸਾਰਾ ਸੈਣੀ ਪਰਿਵਾਰ ਅਤੇ ਮਿੱਤਰ ਸੱਜਣ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਹਾਜ਼ਰ ਹੋਏ ਨੇ। ਸਤਿਕਾਰਯੋਗ ਸੁਰਗਵਾਸੀ ਮਾਤਾ ਤੀਰਥ ਕੌਰ ਜੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਜਿੰਨਾ ਕੁ ਸਮਾਂ ਸਵਾਸ ਬਖਸ਼ਿਸ਼ ਕੀਤੇ ਸਨ, ਸੰਸਾਰ ਦੀ ਯਾਤਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ, ਉਹਨਾਂ ਦੇ ਨਿਮਿਤ ਆਪਾਂ ਗੁਰੂ ਦੇ ਚਰਨ ਕਮਲਾਂ ਚ ਹਾਜ਼ਰ ਹੋਏ ਹਾਂ। ਆਪਾਂ ਸਾਰਿਆਂ ਨੂੰ ਰਲ ਮਿਲ ਕੇ ਸ਼ਬਦ ਰਾਹੀਂ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸੰਸਾਰ ਚ ਵਿਚਰਦੇ ਹੋਏ ਬੇਅੰਤ ਮਨੁੱਖ ਕੋਲੋਂ ਭੁੱਲਾਂ ਹੁੰਦੀਆਂ ਨੇ, ਤੁਸੀਂ ਬਖਸ਼ਣਾ ਹਾਰ ਹੋ, ਬਖਸ਼ ਕੇ ਆਪਣੇ ਚਰਨ ਕਮਲਾਂ ਚ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਸਾਰੇ ਪਰਿਵਾਰ ਦੇ ਉੱਤੇ ਰਹਿਮਤ ਪ੍ਰਿਆਸ ਰੱਖਣ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ। ਸੋ ਆਓ, ਦੋ ਕੁ ਮਿੰਟਾਂ ਵਾਸਤੇ ਪਹਿਲਾਂ ਸਿਮਰਨ ਕਰਾਂਗੇ, ਉਪਰੰਤ ਸ਼ਬਦ ਗਾਇਨ ਕਰਾਂਗੇ ਜੀ। ਕਰੋ ਕਿਰਪਾ ਸਾਰੇ।

ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਰੂ ਰਾਗ ਦੇ ਅੰਦਰ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣਾ ਕਰਦੇ ਹਨ ਕਿ ਭਾਈ ਇਸ ਸੰਸਾਰ ਦੇ ਵਿਚਕਾਰ ਆਪਾਂ ਤੱਕਦੇ ਹਾਂ, ਕੋਈ ਵਸਤ ਲੈਂਦੇ ਹਾਂ ਤੇ ਉਸਦੀ ਕੁਛ ਨਾ ਕੁਛ ਗਰੰਟੀ ਮਿਲ ਜਾਂਦੀ ਸਾਨੂੰ, ਕਿਸੇ ਦੀ ਸਾਲ ਦੀ ਮਿਲਦੀ ਏ, ਕਿਸੇ ਦੀ 5 ਸਾਲ ਦੀ ਮਿਲ ਜਾਂਦੀ ਏ, ਤੇ ਕਈ ਵਾਰ ਤੇ ਕਈ ਐਸੇ ਦੁਕਾਨਦਾਰ ਵੀ ਹੁੰਦੇ ਹਨ ਕਹਿੰਦੇ ਹਨ ਕਿ ਭਾਈ ਇਹ ਸਦਾ ਵਾਸਤੇ ਚੱਲੇਗਾ। ਕਹਿਣ ਦਾ ਭਾਵ ਹੈ ਕਿ ਸਾਰੀ ਚੀਜ਼ਾਂ ਦੀ ਗਰੰਟੀ ਏ, ਜੇ ਗਰੰਟੀ ਨਹੀਂ ਤੇ ਇਸ ਜ਼ਿੰਦਗੀ ਦੀ ਹੋਰ ਕਿਸੇ ਦੀ। ਸਾਨੂੰ ਇਹ ਨਹੀਂ ਪਤਾ ਕਿ ਪਰਮੇਸ਼ਰ ਨੇ ਸਾਨੂੰ ਕਿੰਨਾ ਸਮਾਂ ਇਸ ਸੰਸਾਰ ਦੇ ਅੰਦਰ ਦਿੱਤਾ ਹੈ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰੀਏ ਕਿ ਭਾਈ ਜਿਸ ਮਾਲਕ ਨੇ ਤੇਰੇ ਉੱਤੇ ਕਿਰਪਾ ਕਰਕੇ ਇਹ ਕੰਚਨ ਦੇਹੀ ਦੇ ਕੇ ਤੈਨੂੰ ਸੰਸਾਰ ਦੇ ਅੰਦਰ ਭੇਜਿਆ, ਤੋ ਉਸਦਾ ਸਿਮਰਨ ਕਰ, ਉਸਦਾ ਚਿੰਤਨ ਕਰ, ਉਸਦਾ ਨਾਮ ਜਪ, ਤਾਂ ਕਿ ਤੇਰਾ ਸੰਸਾਰ 'ਚ ਆਇਆ ਸਫਲ ਹੋ ਜਾਵੇ। ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਖਸਮ ਦਾ ਭਾਵ ਉਸ ਪਰਮੇਸ਼ਰ। ਸਾਰੀ ਉਮਰ ਸੁੱਤਾ ਹੀ ਰਹਿ ਜਾਏਗਾ ਤੂੰ, ਪਤਾ ਹੀ ਲੱਗੇਗਾ ਤੈਨੂੰ ਕਿ ਕਿਸ ਵੇਲੇ ਸਮਾਂ ਆ ਗਿਆ। ਅੱਜ ਆਪਾਂ ਸਾਰੇ ਮਾਤਾ ਤੀਰਥ ਕੌਰ ਜੀ, ਜਿਨ੍ਹਾਂ ਦੀ ਉਮਰ 95 ਸਾਲ ਦੀ ਹੋਈ ਤੇ ਉਹ ਸੰਸਾਰ ਚੋਂ ਯਾਤਰਾ ਕਰਦੇ ਅਕਾਲ ਚਲਾਣਾ ਕਰ ਗਏ। ਵੈਸੇ ਗੁਰਬਾਣੀ ਸਾਨੂੰ ਸੰਬੋਧਨ ਕਰਦੀ ਕਿ ਭਾਈ ਜਿਨ੍ਹਾਂ ਦੀ ਇੰਨੀ ਲੰਬੇਰੀ ਉਮਰ ਹੁੰਦੀ ਹੈ ਨਾ, ਫਿਰ ਉਹਨਾਂ ਦੇ ਯਾਦ ਦੇ ਅੰਦਰ ਰੋਣਾ ਨਹੀਂ ਚਾਹੀਦਾ ਸਾਨੂੰ, ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਹਾਂ ਇਹ ਠੀਕ ਹੈ ਕਿ ਸਾਡੇ ਵਡੇਰੇ ਨੇ ਉਹਨਾਂ ਦੀ ਛਤਰਛਾਇਆ ਹੇਠ ਅਸੀਂ ਵੱਡੇ ਹੋਏ ਹਾਂ, ਕਾਮਯਾਬ ਹੋਏ ਹਾਂ, ਸਾਡੇ ਵੱਡੇ ਨੇ ਉਹ ਇੱਕ ਗੱਲ ਵੱਖਰੀ ਹੈ। ਪਰ ਗੁਰਮਤਿ ਕਹਿੰਦਾ ਰੋਣਾ ਨਹੀਂ ਚਾਹੀਦਾ, ਸ਼ੁਕਰਾਨਾ ਕਰਨਾ ਚਾਹੀਦਾ ਕਿ ਸੱਚੇ ਪਾਤਸ਼ਾਹ ਇੰਨਾ ਸਮਾਂ ਤੂੰ ਸੰਸਾਰ ਦੇ ਅੰਦਰ ਉਹਨਾਂ ਨੂੰ ਦਿੱਤਾ। ਇਹ ਗੁਰਬਾਣੀ ਦਾ ਸਾਨੂੰ ਸਿੱਖਿਆ ਹੈ। ਸੋ ਗੁਰੂ ਰਹਿਮਤ ਕਰਨ ਸਾਰਾ ਪਰਿਵਾਰ ਗੁਰੂ ਦੇ ਚਰਨ ਕਮਲਾਂ 'ਚ ਆ ਕੇ ਬੈਠੇ ਹਨ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਗੁਰੂ ਕਿਰਪਾ ਕਰਨਗੇ ਜੀ, ਆਓ ਕੀਰਤਨ ਦੀ ਸਮਾਪਤੀ ਕਰੀਏ ਜਿਹੜਾ ਸਮਾਂ ਦਿੱਤਾ ਸੀ। ਸਾਰੇ ਰਲ ਮਿਲ ਕੇ ਫਿਰ ਅਰਦਾਸ ਕਰਾਂਗੇ, ਕਰੋ ਕਿਰਪਾ ਸਾਰੇ।

ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿਨੈ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ ਤਾਂ ਕਹੋ ਬਿਗੰਨਾ ਕਹੋ ਲਾਗੇ ਜਾਂ ਕੀ ਪ੍ਰਭਾ ਕੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨਾਉ ਨਿਧ ਆਵੇ ਤਾਏ ਸਭ ਤਾਈ ਹੋਏ ਸਹਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜਾਗਰ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਤਰਕੇ ਬੋਲਨਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪਿਆਂ ਜਿਨ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਨਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੁਹਾਈਆਂ ਚਿਰਖਣਿਆਂ ਤੇ ਚੜੇ ਆਰਿਆਂ ਨਾਲ ਚਿਰੇ ਕੇ ਗੁਰਦੁਆਰੇ ਨੇ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੈਸਾਂ ਸਵਾਸਾਂ ਸੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਨਾ ਜੀ ਪੰਜਾਂ ਤਖਤਾਂ ਸ਼ਬਦ ਗੁਰਦੁਆਰਿਆਂ ਗੁਰਧਾਮਾਂ ਕਾ ਧਿਆਨ ਤਰਕੇ ਬੋਲਨਾ ਜੀ ਪ੍ਰਥਮੇ ਸ਼ਬਦ ਖਾਲਸਾ ਜੀ ਕੀ ਅਰਦਾਸ ਹੈ ਸ਼ਬਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਭ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਏ ਦੇਖ ਤੇਗ ਪਤੇ ਬਿਰਦਗੀ ਪੈਜ ਪੰਥਕੇ ਜੀ ਸਾਹਿਬ ਜੀ ਖਾਲਸੇ ਜੀ ਕੇ ਬੋਲ ਬਾਲੇ ਬੋਲਨਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾਤਾ ਜੀ ਸ੍ਰੀ ਨਨਕਾਣਾ ਸਾਹਿਬ ਤੇ ਔਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਜੀਓ ਹੇ ਨਿਮਾਣਿਓ ਕੇ ਮਾਂ ਨਿਤਾਣਿਓ ਕੇ ਤਾਂ ਨੀ ਓਟੀਆਂ ਕੀ ਓਟ ਨੀ ਆਸਿਓ ਕੇ ਆਸਰੇ ਜਾਗੇ ਜੋਤ ਪਿਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਦਰੋਂ ਕਰੋ ਵਰਸਾਏ ਸੁਰਗਾਇ ਸ੍ਰੀ ਮਾਤਾ ਤੀਰਥ ਕੋ ਜਿਨ ਆਪ ਜੀਆਂ ਨੇ ਆਯੂ ਬਖਸ਼ਿਸ਼ ਕੀਤੀ ਸਤਿਗੁਰੂ ਜੀ ਸੰਸਾਰ ਦੀ ਯਾਤਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਨਿਮਤ ਸਤਿਗੁਰੂ ਜੀ ਸਭ ਤੋਂ ਪਹਿਲਾਂ ਇਲਾਣਿਆਂ ਦਾ ਪਾਠ ਹੋਇਆ ਸਤਿਗੁਰੂ ਜੀ ਅਰਦਾਸ ਹੋਈ ਹੈ ਸਤਿਗੁਰੂ ਜੀ ਛੇ ਪੌੜੀਆਂ ਨੇ ਸਭ ਪੜੀ ਗਈ ਹੈ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਬਖਸ਼ਣ ਹਾਰ ਬਖਸ਼ਣਾ ਸਤਿਗੁਰੂ ਜੀ ਆਪ ਜੀਆਂ ਦੇ ਮਹਾਂਵਾਕ ਹਨ ਜਿਹੜਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਸਤਿਗੁਰੂ ਜੀਓ ਸਾਰੇ ਪਰਿਵਾਰ ਵੱਲੋਂ ਸੈਣੀ ਪਰਿਵਾਰ ਵੱਲੋਂ ਸਤਿਗੁਰੂ ਜੀਓ ਆਪ ਜਾਂਦੇ ਚਰਨ ਕਮਲਾਂ ਚ ਅਰਦਾਸ ਮਾਤਾ ਤੀਰਥ ਕੌਰ ਦੀ ਸੰਸਾਰ ਦੀ ਯਾਤਰਾ ਕਰਦੇ ਕੋਈ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਬਖਸ਼ਣਹਾਰ ਬਖਸ਼ ਲੈਣਾ ਸਤਿਗੁਰੂ ਜੀਓ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੌਜਲ ਫੇਰਾ ਕਹਿਤ ਕਬੀਰ ਸੁਨੋਰੇ ਸੰਤੋ ਖੇਤੀ ਕਰੋ ਨਿਬੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਪੌਜਲ ਫੇਰਾ ਸਤਿਗੁਰੂ ਜੀਓ ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸੈਣੀ ਪਰਿਵਾਰ ਦੇ ਉੱਤੇ ਰਹਿਮਤ ਪ੍ਰਿਆਤ ਰੱਖਣਾ ਭਾਣਾ ਬਲਨ ਦਾ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸਾਰੀ ਸੰਗਤਾਂ ਦੀ ਅਰਦਾਸਾਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਲਿਖੇ ਲਾਣੀਆਂ ਸਤਿਗੁਰੂ ਜੀ ਇਸ ਵੇਲੇ ਆਪਣਾ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਆਪ ਜੀ ਭੋਗ ਲਾ ਕੇ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਪਾਵਨ ਹੁਕਮਨਾਮਾ ਬਖਸ਼ਿਸ਼ ਕਰੋ ਤੇ ਹੁਕਮ ਤੇ ਚੱਲਣ ਦੀ ਸਮਰਥਾ ਬਖਸ਼ਿਸ਼ ਕਰਨੀ ਅੱਖਰ ਵਾਦਾ ਘਾਟਾ ਪੁਰਚੁਕ ਮਾਫ ਕਰਨੇ ਸਰਬਤ ਦੇ ਕਾਰ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਪਈ ਅਕਾਲ ਕੀ ਤਬੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ

ਬਾਣੀ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ।

ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਜਪੋ ਸਤਨਾਮ ਸਤਨਾਮ ਸਤਨਾਮ ਜੀ।

ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ ਸਤਨਾਮ ਜੀ

ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

era un

निर्मल निर्मल

Thank you.
Yeah.

ਕਰਨੇ ਆ ਦੂਸਰਾ ਕਹੂੰ ਇਹ ਵਿਚਾਰ
मेरे लिए

Thank you.

0: ਭਜਨ ਕਰ ਪਾਏ
1: ਗੁਰੂ ਸੱਚ ਜਾਕਰ ਸੱਚ ਅਸਾਈ ਗੁਰੂ ਸੱਚ ਕੇ ਪ੍ਰਧਾਨ
0: ਗੁਰੂ ਸੱਚ ਸੱਚ ਜਾਕੀ ਬਾਣੀ ਸੱਚ ਵਸਮ ਆਏ ਸਮਾਨੀ
1: ਸੱਚ ਕਰਮ ਜਾਕੀ ਰਚਨਾ ਸੱਚ ਮੂਲ ਸੱਚ ਸੱਚ ਸੱਚ
0: ਸੱਚ ਕਰਦੇ ਨਿਰਮਲ ਨਿਰਮਲੀ ਜਿਸੇ ਬਜਾਏ ਕਿਸੇ ਸਭ ਬਲੀ
1: ਸਤ ਨਾਮ ਪ੍ਰਕਟ ਸੁਦਾਈ ਵਿਸ਼ਵਾਸ ਸਤ ਨਾਮ ਗੁਰਸੇ ਜਾਈ
0: ਸੱਚ ਬਚਨ ਸਾਧੂ ਦੇ ਸੱਚੇ ਜਨ ਜਾਕੇ ਹਿਰਦੇ ਪ੍ਰਵੇ
1: ਸਤ ਨਿਤ ਬੁਝਾਈ ਜੇ ਕੋਈ ਨਾਮ ਜਪਤ ਸਾਥੀ ਗੱਲ ਹੋਏ
0: ਆਪ ਸੱਚ ਕੀਆ ਸਭ ਸੱਚ ਆਪੇ ਜਾਣੇ ਆਪਣੀ ਮਿੱਤਰ
1: ਜਿਸਕੀ ਸਿਰ ਚੁੱਪ ਕਰਨੇ ਹਾਰ ਮਜ਼ਬੂਤ ਕਰ ਵਿਚਾਰ
0: ਲੇਕਿਨ ਇਤਨਾ ਜਾਣੇ ਕੀਆ ਨਾਨਕ ਜੁਤ ਭਾਵੇ ਸੋ ਵਰਤੀਆ
1: ਮਿਰਮਲ ਮਿਰਮਲ ਭੈ ਮਿਰਮਲ ਜੋ ਜੁਝਿਆ ਜਗਾਇਆ ਸਵਾਲ
0: ਰੰਗ ਕੇ ਰੰਗ ਰਾਜ ਜਾਂਦਾ ਹੈ ਗੁਰ ਕੇ ਬਚਨ ਸਦਾ ਰਤ ਲਏ
1: ਉਹ ਜਾਤੇ ਜੋ ਕੱਟ ਨਵਾਰ ਜਾਕਰ ਸਭ ਕਰੇ ਸੰਸਾਰ
0: ਜਨਤਾ ਸੇਵਕ ਸੋ ਵਡ ਭਾਗੀ ਜਨ ਕੇ ਸੰਤ ਏਕ ਲਿਵ ਲਾਗੀ
1: ਗੁਰ ਕੋ ਫਿਰ ਕੀਰਤਨ ਜਨ ਗਾਵਾ ਹੈ ਗੁਰ ਪ੍ਰਸਾਦ ਨਾਨਕ ਫਲ ਪਾਵਾ ਹੈ ਚੰਨ ਸੱਤ ਸੱਤ ਪਰਸਨ ਹਾਰ ਦੂਜਾ ਸੱਤ ਸੱਤ ਸੇਵਦਾਰ
0: ਸੱਤ ਸੱਤ ਲਿਆਵਨ
1: ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਜਨ ਹਾਰ ਤੋਂ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਦਾ ਵਿਸ਼ਵਾਸ ਸਭ ਆਇਆ ਸੱਤ ਗਿਆਨ ਤੇ ਮਨ ਪ੍ਰਗਟਾਇਆ ਵਰਤ ਮਾਇਆ ਦੇ ਵਰਤ ਕਢਾਈ ਤੱਕ ਉਹ ਭਿੰਨ ਕਹਿਣਾ ਜਾਈ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ
0: ਠਾਕੁਰ ਦੇ ਸੇਵਕ ਦੇ ਮਨ ਪਰ ਠਾਕੁਰ ਦੇ ਸੇਵਕ ਦੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣਾ ਸਾਂਝ ਪ੍ਰਤ

ਆਪੇ ਸੇਵਕ ਤੋਂ ਪੂਰਨ ਉੱਚਾ ਪ੍ਰਾਪੇ ਸੇਵਕ ਉੱਚੇ ਉੱਚੇ

Lord, thank you, Lord.

0: ਜਾਮੀ ਕੋਈ
1: ਸਕਦੇ ਸੂਰ ਨਖੇਤਰ ਮਾਈ